ਸਨ। 1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹਮਬਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾ ਰਾਸ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ ਕੀ

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ

ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ

ਉਠਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ।

ਕਿਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜਕ ਆਗੈ ਕਰ ਧਰਿਆ ਮੇਰੀ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ।

ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ।

ਸੇਵੈ ਹੈ। ਜੋ ਸੇਵੈ ਤੁਧ ਦੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰ ਹੈ ਹਰ ਪੂਜਾ ਜੀ। ਤਪ ਤਾਪੈ ਹੈ ਜਪੈ ਹੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ

ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਯੋਗੀ ਮੇਲ, ਜਿਸਨੋ ਤੂੰ ਜਾਣਾਏ ਹੈ ਸੋਹੀ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ।

ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਿਨਿ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਨ ਜੀ ਅਹੁ ਹਮਾਰਾ। ਨਮਸਕਾਰ

ਤਾਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਦਿੱਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰ

ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰੀ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ। ਆਦਿ ਜੁਗਾਦ ਸਰੂਪ ਸਵਯੰਭਵ, ਬ੍ਰਿਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸਤੁਈ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਨਿਕਟ ਨਹਿ ਹੈ ਰੱਛਾ ਹੋਏ।

ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ।

ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਬਣਿਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ।

ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਨਹੋ ਪਿਆਰੋ

ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭੌਜਲ ਵਿਖਮ ਸੁਗਾਹ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਹੈ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਵਾ ਆਪ ਦਿਆਲ, ਮਨਹੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ

میں کیا مانگو کچھ تیر نہ رہائی، ہر دیجے نام پیاری جیو.

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ, ਇਹ ਪਾਵਨ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ 267 ਅੰਗ ਤੋਂ ਆਰੰਭ ਹੋ ਕੇ 268 ਅੰਗ ਪਰ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਪਾਵਨ ਸ਼ਬਦ ਦੀ ਆਰੰਭਤਾ ਬਖਸ਼ਿਸ਼ ਕਰਦੇ, ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਰੰਭਤਾ ਕੀਤੀ ਕਿ ਉਹ ਕਰਤਾ ਪੁਰਖ ਜਿਹੜਾ ਹੈ, ਜੋ ਸਦੀਵ ਕਾਲ ਵਾਸਤੇ ਸਦਾ ਅੰਗ ਸੰਗ ਹੈ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੰਗ ਸਹਾਈ ਸੋ ਆਵੇ ਨਾ ਚੀਤ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਸੰਗ ਹਮੇਸ਼ਾ ਨੇੜੇ ਹੈ, ਸਹਾਈ ਸਹਾਇਤਾ ਕਰਨ ਵਾਲਾ ਹੈ, ਸੋ ਉਹ ਅਕਾਲ ਪੁਰਖ ਆਵੇ ਨਾ ਚੀਤ। ਮਹਾਰਾਜ ਜੀ ਕਹਿੰਦੇ ਉਹ ਚੇਤੇ ਨਹੀਂ ਆ ਰਿਹਾ, ਜਿਹੜਾ ਸਦੀਵੀ ਸੰਗ ਹੈ ਨਾ, ਮਹਾਰਾਜ ਕਹਿਣਗੇ ਜਿਹੜਾ ਬਹੁਤ ਨੇੜੇ ਹੈ, ਜਿੱਥੇ ਉਹਦੀ ਬਖਸ਼ਿਸ਼ ਵਰਤਦੀ ਹੈ ਕਿ ਜਹ ਜਾਈਏ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਮਹਾਰਾਜ ਜੀ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ। ਮਹਾਰਾਜ ਕਹਿਣਗੇ ਜਿਹੜਾ ਸਦੀਵੀ ਸੰਗ ਹੈ, ਹਮੇਸ਼ਾ ਸਹਾਇਤਾ ਕਰਨ ਵਾਲਾ ਹੈ, ਸਤਿਗੁਰੂ ਮਹਾਰਾਜ ਕਹਿਣਗੇ ਸੋ ਆਵੇ ਨਾ ਚੀਤ, ਉਹ ਚੇਤੇ ਵਿੱਚ ਨਹੀਂ ਆ ਰਿਹਾ, ਉਹਦੇ ਤੋਂ ਦੂਰੀ ਬਣ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਚਿੱਤ ਵਿੱਚ ਹੀ ਨਹੀਂ ਜਿਹੜਾ ਸਹਾਇਤਾ ਕਰਨ ਵਾਲਾ, ਦੁਨਿਆਵੀ ਆਸਰੇ ਦੁਨਿਆਵੀ ਓਟਾਂ ਆਪਣੇ ਜੀਵਨ ਵਿੱਚ ਆਪਾਂ ਧਾਰਨ ਕਰ ਲਈਆਂ, ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹੜੀ ਸ੍ਰੇਸ਼ਟ ਓਟ ਸੀ, ਮਹਾਰਾਜ ਕਹਿਣ ਲੱਗੇ ਉਹ ਅਸੀਂ ਧਾਰਨ ਨਹੀਂ ਕਰ ਸਕੇ, ਉਹਨੂੰ ਮਹਿਸੂਸ ਨਹੀਂ ਕਰ ਸਕੇ, ਉਹਨੂੰ ਸਮਰਪਣ ਭਾਵ ਦੇ ਨਾਲ ਅਸੀਂ ਸਮਰਪਣ ਨਹੀਂ ਹੋ ਸਕੇ। ਮਹਾਰਾਜ ਜੀ ਕਹਿਣ ਲੱਗੇ ਸੰਗ ਸਹਾਈ ਸੋ ਆਵੇ ਨਾ ਚੀਤ। ਮਹਾਰਾਜ ਕਹਿਣ ਲੱਗੇ ਜਿਹੜਾ ਸਦੀਵੀ ਹੈ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਮਹਾਰਾਜ ਕਹਿਣ ਲੱਗੇ ਜਿਹੜਾ ਹਮੇਸ਼ਾ ਨੇੜੇ ਸਦਾ ਅੰਗ ਸੰਗ ਹੈ,
ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਗ ਸਹਾਈ ਸੋ ਆਵੈ ਨਾ ਚੀਤ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਦੀਵੀ ਸੰਗ ਆਉਣ ਵਾਲਾ ਹੈ, ਨੇੜੇ ਢੁੱਕਣ ਵਾਲਾ ਹੈ, ਉਹ ਇਨਸਾਨ ਨੂੰ ਚੇਤੇ ਹੀ ਨਹੀਂ ਆ ਰਿਹਾ। ਅਤੇ ਦੁਨਿਆਵੀ ਆਸਰੇ ਅਸੀਂ ਲੱਭ ਕੇ ਬੈਠੇ ਹਾਂ। ਮਹਾਰਾਜ ਜੀ ਕਹਿੰਦੇ ਇਹ ਗੱਲ ਦਾ ਖਿਆਲ ਸਦੀਵ ਕਾਲ ਤੱਕ ਜਿਹੜਾ ਹੈ ਉਹ ਸਿੱਖ ਨੂੰ ਹੋਣਾ ਚਾਹੀਦਾ ਹੈ ਕਿ ਜਿਹਦੀ ਕਿਰਪਾ ਸਦਕਾ ਮਹਾਰਾਜ ਕਹਿਣਗੇ ਹਮੇਸ਼ਾ ਉਹ ਕਰਤਾ ਪੁਰਖ ਜਿਹੜਾ ਹੈ ਜਿਹਦੀ ਕਿਰਪਾ ਸਦਕਾ ਸਦੀਵੀ ਸਾਡੀ ਰੱਖਿਆ ਹੈ, ਜਿਹਨੂੰ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੈ ਤੁਮਕਾਵੋ ਆਪ ਹੱਥ ਦੇ ਮੋਹਿ ਬਚਾਓ। ਮਹਾਰਾਜ ਜੀ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੰਗ ਸਹਾਈ ਸੋ ਆਵੈ ਨਾ ਚੀਤ, ਜਿਹੜਾ ਨੇੜੇ ਸਹਾਇਤਾ ਕਰਨ ਵਾਲਾ ਹੈ। ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਉਹ ਤਾਂ ਚੇਤੇ ਹੀ ਨਹੀਂ ਹੈ, ਕਰੀਏ ਕੀ ਜੀ। ਆਪ ਜੀ ਦੇ ਸਨਮੁੱਖ ਬੇਨਤੀ ਕਰਾਂ ਅਤੇ ਉਦਾਹਰਨਾਂ ਬਹੁਤ ਨੇ ਇਤਿਹਾਸ ਵਿੱਚ, ਪਰ ਮੈਂ ਇੱਕ ਉਦਾਹਰਨ ਆਪ ਜੀ ਦੇ ਸਨਮੁੱਖ ਜਿਹੜੀ ਗੁਰਬਾਣੀ ਵਿੱਚ ਵੀ ਵਰਤੀ ਗਈ। ਮਹਾਰਾਜ ਜੀ ਨੂੰ ਜ਼ਿਕਰ ਕੀਤਾ ਭੱਟ ਸਾਹਿਬਾਨ ਨੇ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਦੀ ਛੀਨਤ ਬਸਤਰ ਦੀਨ ਬਹੁ ਸਾਜ। ਜਿੱਥੇ ਇਸ ਗੱਲ ਦਾ ਨਿਰਣਾ ਹੈ ਕਿ ਦ੍ਰੋਪਦੀ ਦੇ ਪੰਜ ਸਤਿਕਾਰਯੋਗ ਪਤੀ ਨੇ ਪਰ ਉਹ ਜੂਏ ਵਿੱਚ ਹਾਰ ਚੁੱਕੇ ਨੇ, ਆਪਣਾ ਰਾਜ ਭਾਗ ਇੱਥੋਂ ਤੱਕ ਆਪਣੀ ਪਤਨੀ ਵੀ ਹਾਰ ਚੁੱਕੇ। ਹੁਣ ਦ੍ਰੋਪਦੀ ਦਾ ਜਿਹੜਾ ਹੈ ਉਹਦੇ ਕੋਲ ਵਿਦਵਤਾ ਗਿਆਨ ਸਾਧਨਾ ਬਹੁਤ ਹੈ, ਪਰ ਜਿੱਦਣ ਜੂਏ ਦੇ ਵਿੱਚ ਪੰਜੇ ਦੇ ਪੰਜੇ ਪਤੀ ਉਹਨੂੰ ਹਾਰਦੇ ਆ ਅਤੇ ਪੰਜੇ ਦੇ ਪਤੀ ਪੰਜੇ ਹਾਰਨ ਤੋਂ ਬਾਅਦ ਹੁਣ ਜਿਹੜਾ ਹੈ ਉਸ ਵਕਤ ਕਰ ਕੁਝ ਨਹੀਂ ਸਕਦੇ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਅੰਦਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਆਉਂਦੀ ਦੂਤਾਂ ਨੂੰ ਫਰਮਾਇਆ, ਸ਼ਬਦ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਨੇ ਵਰਥੇ, ਕਹਿਣ ਲੱਗੇ ਕਿ ਉਸ ਵਕਤ ਦੁਸ਼ਾਸਨ ਦੀ ਸਭਾ ਦੇ ਅੰਦਰ ਦ੍ਰੋਪਦੀ ਨੂੰ ਲਿਆਂਦਾ ਗਿਆ ਅਤੇ ਸਿਰਫ ਇਹ ਗੱਲ ਸੀ ਕਿ ਇਹਦੀ ਪਤ ਇਹਦੀ ਇੱਜ਼ਤ ਜਿਹੜੀ ਹੈ ਔਰ ਉਹ ਸਾਰੀ ਸਭਾ ਦੇ ਵਿੱਚ ਨਸ਼ਰ ਕਰ ਦਿੱਤੀ ਜਾਏ, ਖਤਮ ਕਰ ਦਿੱਤੀ ਜਾਏ। ਹੁਣ ਇਸ ਗੱਲ ਦਾ ਅਹਿਸਾਸ ਦ੍ਰੋਪਦੀ ਨੂੰ ਹੈ ਸਭ ਤੋਂ ਪਹਿਲਾਂ ਵੀ ਮੈਨੂੰ ਕਾਹਦੀ ਪਰਵਾਹ, ਮੇਰੇ ਪੰਜ ਪਤੀ ਖਲੋਤੇ ਨੇ ਜਿਨ੍ਹਾਂ ਦਾ ਮੁਕਾਬਲਾ ਕੋਈ ਨਹੀਂ, ਉਹ ਪੰਜ ਖਲੋਤੇ ਆ, ਪਰਵਾਹ ਨਹੀਂ। ਹੁਣ ਪੰਜ ਪਤੀ 'ਤੇ ਖਲੋਤੇ, ਹੁਕਮ ਹੋਇਆ ਕਿ ਜਿਸ ਵਕਤ ਇਹਨੂੰ ਬੇਪਤ ਕੀਤਾ ਜਾ ਸਕਦਾ ਅਤੇ ਉਸ ਵੇਲੇ ਨੇ ਪੰਜਾਂ ਪਤੀਆਂ ਵਾਲੇ ਪਾਸੇ ਵੇਖਿਆ ਵੀ ਕੋਈ ਤਾਂ ਬਚਾਏਗਾ, ਸਾਰੇ ਧੌਣ ਨੀਵੀਂ ਕਰਕੇ ਖਲੋ ਗਏ ਕਿਉਂਕਿ ਉਹ ਜੂਏ ਵੀ ਝਾਰ ਚੁੱਕੇ ਸੀ। ਦੂਸਰੀ ਉਲਟ ਉਹਦੀ ਮਨ ਵਿੱਚ ਆਈ ਕਿ ਉੱਥੇ ਜਿਨ੍ਹਾਂ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ ਭੀਖਮ ਦਰੋਣਾ ਕਰਨ ਤਾਜ ਸਭਾ ਸ਼ਿੰਗਾਰ ਵੱਡੇ ਮਾਨੁੱਖਾਂ, ਉੱਥੇ ਭੀਸ਼ਮ ਪਿਤਾ ਮੌਜੂਦ ਹੈ, ਦਰੋਣਾਚਾਰੀਆਂ ਮੌਜੂਦ ਹੈ, ਕਰਨ ਵਰਗਾ ਸੂਰਮਾ ਉੱਥੇ ਬੈਠਾ ਹੈ ਸਭਾ ਵਿੱਚ। ਦ੍ਰੋਪਦੀ ਦੇ ਮਨ ਵਿੱਚ ਆਇਆ ਵੀ ਚਲੋ ਪਤੀਆਂ ਨੇ ਮੇਰਾ ਸਿਰ ਜਿਹੜਾ ਹੈ ਉਹ ਮੇਰੇ ਸਾਹਮਣੇ ਆਪਣਾ ਸਿਰ ਨੀਵਾਂ ਕਰ ਲਿਆ, ਉਹ ਬੇਵੱਸ ਹੋ ਗਿਆ। ਅੱਗੇ ਆ ਅੰਦਰ ਸਭਾ ਦੇ ਵਿੱਚ ਕਿੱਡੇ ਸੂਰਮੇ ਅਤੇ ਕਿੱਡੇ ਵਿਦਵਾਨ ਬੰਦੇ ਬੈਠੇ ਆ, ਦਾਦਾ ਸਹੁਰਾ ਬੈਠਾ ਹੈ, ਇਹ ਥੋੜ੍ਹੀ ਮੇਰੀ ਪੱਤ ਰੋਲਣ ਦੇਣਗੇ। ਜਦੋਂ ਵਾਰੀ ਇਹਦੇ ਇਹਨਾਂ ਦੇ ਸਾਹਮਣੇ ਆਈ ਤਾਂ ਧੌਣਾ ਉਹਨਾਂ ਨੇ ਵੀ ਜਿਹੜੀਆਂ ਸੀ ਉਹ ਨੀਵੀਆਂ ਕਰ ਲਈਆਂ ਵੀ ਅਸੀਂ ਵੀ ਨਹੀਂ ਕੁਝ ਕਰ ਸਕੇ। ਹੁਣ ਸਭਾ ਦੇ ਵਿੱਚ ਸਾਰੇ ਪਾਸੇ ਲੱਭਣ ਲੱਗ ਪਈ ਵੀ ਕੋਈ ਤਾਂ ਐਸਾ ਹੋਵੇਗਾ ਜਿਹੜਾ ਮੇਰੀ ਪੱਤ ਰੋਲਣ ਤੋਂ ਬਚਾ ਲਏਗਾ, ਮੇਰੀ ਇੱਜ਼ਤ ਬਚਾ ਲਏਗਾ, ਮੇਰੀ ਪੱਤ ਰਖਾ ਲਏਗਾ, ਕੋਈ ਨਹੀਂ ਲੱਭਾ। ਉੱਥੇ ਫਿਰ ਕਹਿੰਦੇ ਪਰਮੇਸ਼ਰ ਯਾਦ ਆਇਆ, ਉੱਥੇ ਫਿਰ ਨਿਰੰਕਾਰੀ ਜੋਤ ਜਿਹੜੀ ਹੈ ਫਿਰ ਉਹ ਚੇਤੇ ਵਿੱਚ ਆਈ, ਨਿਰੰਕਾਰ ਚੇਤੇ ਵਿੱਚ ਆਇਆ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਉਂਦੀ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬੰਨ੍ਹਦੀ ਭਾਵ ਪੰਚਾਲੀ
ਪੰਜਾਂ ਪੱਤੀਆਂ ਵਾਲੀ ਭਾਵ ਇਹਦੀ ਪੱਤ ਨੂੰ ਰੋਲਿਆ ਜਾਏ। ਪਰ ਜਿਸ ਦਿਨ ਕਹਿੰਦੇ ਦੁਨੀਆ ਦੇ ਸਾਰੇ ਆਸਰੇ ਉਹਨੇ ਤਿਆਗ ਦਿੱਤੇ, ਪਤਾ ਲੱਗਾ ਵੀ ਹੈ ਹੀ ਕੁਛ ਨਹੀਂ ਇਹਨਾਂ ਵਿੱਚ, ਉਸ ਦਿਨ ਫਿਰ ਕਹਿੰਦੇ ਸੀ ਵੀ ਸਾਰਿਆਂ ਦੇ ਆਸਰਿਆਂ ਤੋਂ ਛੁੱਟ ਕੇ ਜਿੱਦਣ ਨਿਰੰਕਾਰ ਚੇਤੇ ਆਇਆ ਸੀ, ਉਸ ਵਕਤ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਜਿੱਦਣ ਨਾਰਾਇਣ ਕਰਤਾ ਪੁਰਖ ਚੇਤੇ ਆ ਗਿਆ, ਉਸ ਦਿਨ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਫਿਰ ਫਰੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਵਸਤਰ ਦੀਨ ਬਹੁਸਾ, ਜਿਹੜੇ ਵਸਤਰ ਉਤਾਰਨ ਵਾਸਤੇ ਖਲੋਤੇ ਸੀ ਕਹਿਣ ਲੱਗੇ ਥੱਕ ਗਏ, ਜਿਹੜਾ ਵਸਤਰ ਕਰਤੇ ਪੁਰਖ ਨੇ ਪੱਤ ਦਾ ਪਾ ਦਿੱਤਾ ਉਹ ਉਤਾਰ ਨਹੀਂ ਸਕੇ। ਜਿਹੜੀ ਪੱਤ ਕਰਤੇ ਪੁਰਖ ਨੇ ਰੱਖ ਲਈ ਹੁਣ ਉਹ ਪੱਤ ਲਾਉਣ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਤੱਕ ਤੇ ਉਹਨੂੰ ਆਪਣਿਆਂ 'ਤੇ ਭਰੋਸਾ ਸੀ ਉਹਨਾਂ ਚਿਰ ਤੱਕ ਤੇ ਉਹ ਖਲੋਤੀ ਰਹੀ, ਰੱਤੀ ਭਰ ਵੀ ਫਰਕ ਨਹੀਂ ਪਿਆ। ਪਰ ਜਿਸ ਦਿਨ ਕਰਤੇ ਪੁਰਖ ਨੇ ਆਪ ਕਿਰਪਾ ਕੀਤੀ ਨਾ, ਆਪ ਚੇਤੇ ਦੇ ਵਿੱਚ ਆਣ ਕੇ ਅਹਿਸਾਸ ਕਰਵਾ ਦਿੱਤਾ ਵੀ ਵੇਖ ਦਰੋਪਦੀ ਜੀਵਨ ਦੇ ਵਿੱਚ ਸਾਰੇ ਆਸਰੇ ਝੂਠੇ, ਆਪੋ ਆਪਣੇ ਮਤਲਬ ਦੇ, ਬਸ ਅੱਜ ਇੱਕੋ ਹੀ ਆਸਰਾ ਹੈ ਜਿਹੜਾ ਅੱਜ ਪੱਤ ਰੱਖਣ ਵਾਲਾ। ਉਦਣ ਗੱਲ ਬਣੀ, ਮਹਾਰਾਜ ਜੀ ਫਿਰ ਇੱਥੇ ਜ਼ਿਕਰ ਕਰਦੇ ਸੰਗ ਸਹਾਈ ਸੁਆਵੇ ਨਾ ਚੀਤ। ਇਹੀ ਗੱਲ ਹੈ, ਅਸੀਂ ਵੀ ਆਵਾਜ਼ਾਂ ਹੋਰ ਪਾਸੇ ਮਾਰੀ ਜਾਂਦੇ ਹਾਂ, ਜਿਹਨੂੰ ਆਵਾਜ਼ ਮਾਰਨੀ ਸੀ ਉਹਨੂੰ ਮਾਰੀ ਨਹੀਂ। ਆਪਾਂ ਵੀ ਕਹਿੰਦੇ ਹਾਂ ਕਿਸੇ ਪਾਸੇ ਖਲੋ ਕੇ ਮੇਰਾ ਭਰਾ ਜੇ ਜਿਉਂਦਾ ਹੈ ਪਰਵਾਹ ਨਾ ਕਰੋ, ਪਿਤਾ ਮੇਰਾ ਜਿਉਂਦਾ ਪਰਵਾਹ ਨਾ ਕਰੋ, ਮੇਰੇ ਰਿਸ਼ਤੇਦਾਰ ਸੰਬੰਧੀ ਜਿਉਂਦੇ ਨੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹੜਾ ਸਦੀਵੀ ਅੰਗ ਸੰਗ ਸੀ, ਜਿਹਦੇ ਪਰਥਾਏ ਸ਼ਬਦ ਸਨ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਸਤਿਗੁਰੂ ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਕਹਿੰਦੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰ ਭਵ ਸੁਭੰਗ ਸਰਵਦਾ ਸਰਵਯੁਕਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੇਭੂਤੇ। ਸਤਿਗੁਰੂ ਜੀ ਕਹਿੰਦੇ ਉਹ ਸਦੀ ਵੀ ਸਦਾ ਅੰਗ ਸੰਗ ਹੈ, ਸੰਗ ਸਹਾਈ ਸੋ ਆਵੇ ਨਾ ਚੀਤ। ਜਿਹੜਾ ਸਦੀਵੀ ਸੰਗ ਸੀ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਉਹ ਚੇਤੇ ਹੀ ਨਹੀਂ ਆ ਸਕਿਆ। ਅਤੇ ਮਹਾਰਾਜ ਜੀ ਕਹਿੰਦੇ ਅਗਲੀ ਅਵਸਥਾ ਇਹ ਬਣ ਗਈ, ਜੋ ਬਹਿਰਾਈ ਤਾਸਿਓਂ ਪ੍ਰੀਤ। ਪ੍ਰੀਤ ਕਿਹਦੇ ਨਾਲ ਕੀਤੀ? ਜਿਹੜੇ ਵੈਰੀ ਸਨ, ਵੈਰੀਆਂ ਨਾਲ ਪ੍ਰੀਤ, ਅਤੇ ਜਿਹਦੇ ਨਾਲ ਪ੍ਰੇਮ ਕਰਨਾ ਚਾਹੀਦਾ ਸੀ ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਚੇਤੇ ਵਿੱਚ ਹੀ ਨਹੀਂ। ਵੈਰੀ ਕੌਣ ਨੇ? ਪੰਜ ਵਿਕਾਰ ਵੀ ਤਾਂ ਵੈਰੀ ਨੇ, ਉਹਨਾਂ ਨਾਲ ਪ੍ਰੀਤ ਕੀਤੀ। ਜਿੱਧਰ ਨੂੰ ਲੋਭ ਲਿਜਾਂਦਾ ਆਪਾਂ ਜਾਂਦੇ ਹਾਂ, ਜਿੱਧਰ ਨੂੰ ਜ਼ੁਬਾਨ ਦਾ ਰਸ ਲਿਜਾਂਦਾ ਜਾਂਦੇ, 10-20 ਕਿਲੋਮੀਟਰ ਵੀ ਕੋਈ ਨਵੀਂ ਦੁਕਾਨ ਖੁੱਲ੍ਹੀ ਹੋਵੇ ਅਤੇ ਜ਼ੁਬਾਨ ਕਹਿੰਦੀ ਵੀ 10 ਕਿਲੋਮੀਟਰ ਜਾਂ 20 ਕਿਲੋਮੀਟਰ ਕਾਹਦੀ ਪਰਵਾਹ ਜਾ ਕੇ ਆਉਣਾ, ਕਿਉਂਕਿ ਜ਼ੁਬਾਨ ਹੈ ਖਿੱਚ ਕੇ ਲਿਜਾਂਦੀ। ਕਿਸੇ ਦੂਸਰੇ ਸ਼ਹਿਰ ਵਿੱਚ ਵੀ ਜਾਣਾ ਹੋਵੇ ਜੇ ਲੱਭ ਹੈ ਤਾਂ ਬੰਦਾ ਦੂਸਰੇ ਸ਼ਹਿਰ ਵਿੱਚ ਵੀ 5 ਘੰਟਿਆਂ ਦਾ ਸਫ਼ਰ ਕਰਕੇ ਵੀ ਕਹਿੰਦਾ ਵੀ ਪਹਿਲਾਂ ਇੱਥੇ ਪ੍ਰਸਿੱਧ ਖਾਣ ਵਾਸਤੇ ਆ ਕੁਝ ਹੈ ਉਹ ਛਕਿਆ ਜਾਏ, ਇਹ ਲੱਭ ਹੈ। ਲੋਭ ਹੈ ਕਿ ਜੀਵਨ ਦੇ ਵਿੱਚ ਜਿਹੜੀ ਚੀਜ਼ ਦੀ ਪ੍ਰਾਪਤੀ ਵਾਸਤੇ ਬੰਦਾ ਦੁਨਿਆਵੀ ਹੱਦਾਂ ਪਾਰ ਕਰਦਾ ਹੈ ਉਹਦੀ ਪ੍ਰਾਪਤੀ ਵਾਸਤੇ ਫਿਰ ਉਹਨੂੰ ਲੋਭ ਕਿਹਾ ਜਾਂਦਾ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਅੱਗੇ ਆ ਗਿਆ ਕ੍ਰੋਧ। ਹੇ ਕ੍ਰੋਧਾ, ਸਤਿਗੁਰੂ ਸਾਹਿਬ ਮਹਾਰਾਜ, ਹੇ ਕਲ ਮੂਲ ਕ੍ਰੋਧੰਗ ਕਦੰਚ ਕਰੁਣਾ ਨਾ ਉਪਰਜਤੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕ੍ਰੋਧ ਤੇਰੀ ਇੰਨੀ ਤਾਕਤ ਵੀ ਤੂੰ ਕਦੀ ਕਿਸੇ 'ਤੇ ਕਰੁਣਾ ਨਹੀਂ ਕਰਦਾ, ਕਦੀ ਕਿਸੇ 'ਤੇ ਕਿਰਪਾ ਕਰਦਾ ਹੀ ਨਹੀਂ। ਮਹਾਰਾਜ ਜੀ ਕਹਿੰਦੇ ਜੋ ਬਹਿਰਾਈ ਤਾਸਿਓ ਪ੍ਰੀਤ, ਕ੍ਰੋਧ ਅੰਦਰ ਨੂੰ ਗਾਲਣ ਵਾਲਾ ਹੈ, ਵਾਸ਼ਨਾ ਵਿਕਾਰ ਅੰਦਰ ਨੂੰ ਗਾਲਣ ਵਾਲੇ। ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੋਹਾਗਾ ਢਾਲੈ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਫਿਰ ਜ਼ਿਕਰ ਕਰਦੇ ਜੋ ਬਹਿਰਾਈ ਤਾਸਿਓ ਪ੍ਰੀਤ, 5 ਵਿਕਾਰ ਵੈਰੀ ਨੇ। ਮਹਾਰਾਜ ਕਹਿਣਗੇ ਉਹਨਾਂ ਨਾਲ ਪ੍ਰੀਤ ਹੈ, ਮੋਹ ਹੈ, ਲੋਭ ਹੈ, ਕ੍ਰੋਧ ਹੈ, ਕਾਮ ਹੈ, ਇੱਕ ਪਾਸੇ ਅਹੰਕਾਰ ਹੈ। ਸਤਿਗੁਰੂ ਮਹਾਰਾਜ ਕਹਿਣਗੇ ਉਹਨਾਂ ਨਾਲ ਪ੍ਰੀਤ ਕੀਤੀ ਹੋਈ, ਪ੍ਰੇਮ ਕੀਤਾ ਹੋਈ। ਅਤੇ ਅਗਲੀ ਅਵਸਥਾ ਪਤਾ ਕੀ ਬਣੀ? ਬਲੂਆ ਕੇ ਗ੍ਰਹਿ ਪੀਤਰ ਬਸੈ। ਬਲੂਆ ਕਹਿੰਦੇ ਨੇ ਬਾਲੂ, ਬਾਲੂ ਪਤਾ ਕਿਹਨੂੰ ਕਿਹਾ ਜਾਂਦਾ? ਬਾਲੂ ਕਿਹਾ ਜਾਂਦਾ ਰੇਤ ਨੂੰ।
ਬਾਰੂ ਵੀ ਕਿਹਾ ਜਾਂਦਾ ਹੈ ਗੁਰਬਾਣੀ ਵਿੱਚ, ਬਾਲੂ ਵੀ ਕਿਹਾ ਜਾਂਦਾ ਹੈ। ਮਹਾਰਾਜ ਜੀ ਨੇ ਇੱਕ ਪਾਸੇ ਕਿਹਾ ਬਾਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ, ਇੱਕ ਪਾਸੇ ਕਿਹਾ ਕਹੁ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਭੀਤ ਕਹਿੰਦੇ ਨੇ ਕੰਧ ਨੂੰ। ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦੇ ਆ ਕਹਿੰਦੇ ਬਲੂਆ ਕੇ ਗ੍ਰਹਿ ਭੀਤਰ ਬਸੈ, ਦੋ ਅਰਥ ਹੋਣਗੇ। ਸਭ ਤੋਂ ਪਹਿਲਾਂ ਤਾਂ ਬਾਹਰੀ ਦੁਨਿਆਵੀ ਘਰ ਜਿਹਦੇ 'ਤੇ ਬੰਦਾ ਮਾਣ ਕਰਦਾ, ਚਾਰ ਬੰਦਿਆਂ ਨੂੰ ਖਲੋ ਕੇ ਵਿਖਾਉਂਦਾ ਵੀ ਇਹ ਘਰ ਹੈ ਮੇਰਾ। ਮਹਾਰਾਜ ਕਹਿਣ ਲੱਗੇ ਬਿਨ ਸਜਾਉਣ ਵਾਲਾ ਛੱਡ ਜਾਣਾ ਹੈ, ਇਹ ਰੇਤ ਦੀ ਤਰ੍ਹਾਂ ਹੈ, ਹੌਲੀ ਹੌਲੀ ਇਹਦੇ ਨਾਲੋਂ ਦੂਰੀ ਬਣਦੀ ਜਾ ਰਹੀ। ਦੂਸਰਾ ਹੈ ਇਹ ਸਰੀਰ ਰੂਪੀ ਘਰ, ਇਹ ਸਰੀਰ ਰੂਪੀ ਘਰ ਵੀ ਮਹਾਰਾਜ ਕਹਿਣ ਲੱਗੇ ਬਾਰੂ ਕੀ ਭੀਤ ਬਲੂਆ ਕੇ ਗ੍ਰੇ ਭੀਤਰ ਬਸੈ, ਆਹ ਸਰੀਰ ਜਿਹੜਾ ਹੈ ਨਾ ਇਹਦੇ ਵਿੱਚ ਜੋਤ ਵਸਦੀ ਪਈ ਹੈ, ਪਰ ਇਹ ਬਾਲੂ ਦਾ ਹੈ, ਰੇਤ ਦੀ ਨਿਆਈ ਹੈ। ਜਿਵੇਂ ਰੇਤ ਨੂੰ ਮੁੱਠੀ ਦੇ ਵਿੱਚ ਫੜ ਲਓ ਅਤੇ ਹੌਲੀ ਹੌਲੀ ਹੌਲੀ ਹੌਲੀ ਕਿਰਦੀ ਜਾਂਦੀ ਅਤੇ ਮੁੱਠੀ ਖਾਲੀ ਹੋ ਜਾਂਦੀ। ਮਹਾਰਾਜ ਕਹਿਣਗੇ ਇਸੇ ਤਰ੍ਹਾਂ ਇਹ ਦੇਹ ਜਿਹੜੀ ਹੈ ਹੌਲੀ ਹੌਲੀ ਬਜ਼ੁਰਗੀ ਵਾਲੇ ਪਾਸੇ ਜਾਂਦੀ। ਜੇ ਉਹਦੀ ਉਦਾਹਰਣ ਲਈਏ ਤਾਂ ਮਹਾਰਾਜ ਜੀ ਨੇ ਕਿਹਾ ਦਸ ਬਾਲ ਅਤਨ, ਦਸਾਂ ਸਾਲਾਂ ਵਿੱਚ ਕੀ ਹੈ ਜੀ ਬਚਪਨ, ਵੀਹ ਸ਼ਰਵਣ, ਵੀ ਜਵਾਨੀ ਵਾਲੇ ਪਾਸੇ ਜਾਣ ਦੀ ਕਿਰਿਆ ਨੂੰ ਕਿਹਾ ਜਾਂਦਾ। ਮਹਾਰਾਜ ਜੀ ਨੇ ਕਿਹਾ ਦਸ ਬਾਲ ਅਤਨ, ਵੀਹ ਸ਼ਰਵਣ, ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ। ਚਾਲੀ ਸਾਲਾਂ ਦਾ ਬੰਦਾ ਫਿਰ ਪੂਰਨ ਹੋ ਜਾਂਦਾ, ਉਹਦੇ ਵਿੱਚ ਸਰੀਰ ਵਿੱਚ ਜੋ ਡਿਵੈਲਪਮੈਂਟ ਹੋਣੀ ਹੁੰਦੀ ਹੈ ਹੋ ਜਾਂਦੀ ਚਾਲੀ ਸਾਲਾਂ ਤੱਕ। ਫਿਰ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਉਹ ਜਿੰਨਾ ਜਵਾਨ ਹੋਣਾ ਚਾਹੀਦਾ ਸੀ ਉਹ ਹੋ ਜਾਂਦਾ, ਸਿਖਰ ਹੈ ਚਾਲੀ ਸਾਲ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਪਚਾਸੀ ਪੱਗ ਖਿੱਸੈ, ਪਚਾਸੀ ਦਾ ਅਰਥ ਇੱਥੇ 85 ਨਹੀਂ ਹੈ, ਪਚਾਸੀ ਦਾ ਅਰਥ ਇੱਥੇ 50 ਹੈ। ਮਹਾਰਾਜ ਜੀ ਕਹਿੰਦੇ ਪਚਾਸੀ ਪੱਗ ਖਿੱਸੈ, 50 ਸਾਲਾਂ ਦਾ ਬੰਦਾ ਹੋ ਜਾਂਦਾ ਫਿਰ ਪੈਰ ਖਿਸਕਣਾ ਸ਼ੁਰੂ ਹੋ ਜਾਂਦਾ। ਪਚਾਸੀ ਪੱਗ ਖਿੱਸੈ ਸੱਠੀ ਕੇ ਬੁਢੇਪਾ ਹੈ, 60 ਸਾਲਾਂ ਦਾ ਬੁਢੇਪਾ ਆ ਜਾਂਦਾ। ਸਤਿਗੁਰੂ ਜੀ ਕਹਿਣਗੇ 70 ਕਾ ਮਤਹੀਨ 80 ਹਾਂ ਕਾ ਵਿਵਹਾਰ ਨਾ ਪਾ। 70 ਦਾ ਮਤਹੀਣ ਦਾ ਅਰਥ ਹੈ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ, ਔਰ 80 ਦਾ ਫਿਰ ਕਿਸੇ ਵਿਵਹਾਰ ਜੋਗਾ ਨਹੀਂ ਰਹਿੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਨਾਵੇਂ ਧੌਲੇ ਉਬੇ ਸਾਹ ਦੱਦਾ ਦਸਵਾਂ ਹੋਆ ਹੋਆ ਸਵਾਹ। ਇਹ ਅਵਸਥਾ ਬਣ ਗਈ, ਦੱਦਾ ਦਸਵਾਂ ਹੋਆ ਸਵਾਹ, ਮਹਾਰਾਜ ਕਹਿਣਗੇ ਫਿਰ ਨਸ਼ਟ ਹੋ ਗਿਆ। ਇੱਥੇ ਸਤਿਗੁਰੂ ਜੀ ਦਾ ਕਥਨ ਹੈ ਬਲੂਆ ਕੇ ਗ੍ਰਹਿ ਭੀਤਰ ਬਸੈ, ਬਲੂਆ ਦਾ ਅਰਥ ਬਾਲੂ ਦੇ ਘਰ ਵਿੱਚ। ਇੱਕ ਪਾਸੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਵਿਧ ਕੀਜੈ। ਇੱਕ ਪਾਸੇ ਕਿਹਾ ਹਾੜ ਮਾਸ ਨਾਰੀ ਕੋ ਪਿੰਜਰ ਪੰਖੀ ਬਸੈ, ਵਿਚਾਰਾ ਇਸ ਸਰੀਰ ਦੀ ਸਾਰੀ ਮਰਿਆਦਾ ਨੂੰ ਦੱਸਿਆ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਬਲੂਆ ਕੇ ਗ੍ਰਹਿ ਭੀਤਰ ਬਸੈ, ਰੇਤ ਦੇ ਘਰ ਦੇ ਵਿੱਚ ਵੱਸਦਾ ਪਿਆ ਸਰੀਰ, ਰੇਤ ਦਾ ਘਰ ਹੈ, ਪਤਾ ਨਹੀਂ ਰੇਤ ਦੀ ਕੰਧ ਦਾ ਪਤਾ ਨਹੀਂ ਕਦੋਂ ਡਿੱਗ ਪਏ। ਮਹਾਰਾਜ ਜੀ ਕਹਿੰਦੇ ਸਰੀਰ ਦਾ ਵੀ ਪਤਾ ਨਹੀਂ, ਨਹਿ ਬਾਰਿਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਦ ਉਹ ਬੇਰਾ, ਨਹਿ ਬੂਝੀਆ ਜੋ ਆਏ ਪਰੈ ਜਮ ਫੰਦ। ਫਿਰ ਮਹਾਰਾਜ ਜੀ ਕਹਿੰਦੇ ਅਨੰਦ ਕੇਲ ਮਾਇਆ ਰੰਗ ਰਸੈ, ਆਨੰਦ ਲੈਂਦਾ ਹੈ ਕੇਲ ਕਰਕੇ, ਕੌਤਕ ਕਰਕੇ, ਕਿਹਦੇ ਕੌਤਕਾਂ ਵਿੱਚ, ਮਾਇਆ ਰੰਗ ਰਸ ਹੈ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਰੰਗ ਦੇ ਵਿੱਚ ਰਸ ਨਾਲ ਭਰਿਆ ਹੋਇਆ, ਰਸ ਗਿਆ ਹੈ ਅੰਦਰ, ਭਿੱਜ ਗਿਆ ਹੈ ਮਾਇਆ ਦੇ ਨਾਲ, ਅੰਦਰੋਂ ਭਰਪੂਰ ਹੋ ਗਿਆ ਹੈ ਮਾਇਆ ਦੇ ਨਾਲ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਆਪਣੇ ਜੀਵਨ ਦੇ ਵਿੱਚ ਦ੍ਰਿੜ ਕਰਕੇ ਪ੍ਰਤੀਤ ਵਿਸ਼ਵਾਸ ਕਰਕੇ ਬੈਠਾ ਹੈ, ਮਾਇਆ ਦੇ ਨਾਲ ਜੁੜਿਆ ਹੋਇਆ। ਪਰ ਮਹਾਰਾਜ ਜੀ ਕਹਿੰਦੇ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਮਹਾਰਾਜ ਤੂੰ ਇਹ ਗੱਲ ਨੂੰ, ਮਹਾਰਾਜ ਜੀ ਕਹਿੰਦੇ ਮਨ ਇਸ ਗੱਲ ਨੂੰ ਕਿ ਤੇਰੇ ਅੰਦਰ ਦ੍ਰਿੜ ਪ੍ਰਤੀਤ ਵਿਸ਼ਵਾਸ ਹੋ ਗਿਆ ਕਿ ਤੂੰ ਦੁਨੀਆਂ ਨੂੰ ਸੱਚ ਸਮਝਣਾ ਸ਼ੁਰੂ ਕਰ ਦਿੱਤਾ, ਮਾਇਆ ਨੂੰ ਸਦੀਵੀ ਰਸ ਸਮਝਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਕਾਲ ਨਾ ਆਵੇ ਮੂੜੇ ਚੇਤ, ਸਤਿਗੁਰੂ ਕਹਿਣਗੇ ਮੂਰਖ ਕਾਲ ਤੈਨੂੰ ਚੇਤੇ ਕੋਈ ਨਹੀਂ, ਛਿੰਨ ਛਿੰਨ ਕਰ ਗਇਓ ਕਾਲ ਤੈਸੇ ਜਾਤ ਆਦ ਹੈ। ਮਹਾਰਾਜ ਕਹਿਣਗੇ ਇਹ ਗੱਲ ਤੇ ਪੱਕੀ ਹੈ ਵੀ ਜਿੱਦਾਂ ਕੱਲ ਚਲਾ ਗਿਆ ਅੱਜ ਵੀ ਉਸੇ ਤਰ੍ਹਾਂ ਹੀ ਚਲੇ ਜਾਣਾ, ਕਾਲ ਨਾ ਆਵੇ ਮੂੜੇ ਚੀਤ, ਮੌਤ ਚੇਤੇ ਹੀ ਨਹੀਂ ਹੈ।
ਮੌਤ ਦਾ ਪਤਾ ਕੋਈ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹ ਤਾਂ ਚੇਤੇ ਵਿੱਚ ਨਹੀਂ ਕਿ ਕਦੋਂ ਸੰਸਾਰ ਤੋਂ ਜਿਹੜਾ ਹੈ ਉਹ ਸਮਾਂ ਕਰਤੇ ਪੁਰਖ ਦੇ ਹੁਕਮ ਸਦਕਾ ਪ੍ਰਗਟ ਹੋ ਜਾਣਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਮੂੜੇ ਕਾਲ ਤਿੰਨ ਚੇਤੇ ਵਿੱਚ ਨਹੀਂ, ਪਰ ਕੋਈ ਵਿਰਲਾ ਹੈ ਜਿਹਨੂੰ ਇਸ ਗੱਲ ਦਾ ਚੇਤਾ ਹੈ, ਕਾਲ ਨਾ ਆਵੇ ਮੂੜੇ ਚੀਤ ਭਾਈ ਮੂਲਾ। ਸੁਰਤ ਕਰਕੇ ਚੱਲੀਏ ਗੁਰੂ ਨਾਨਕ ਸਾਹਿਬ ਜੀ ਦੀ ਉਦਾਸੀ ਵਾਲੇ ਪਾਸੇ। ਭਾਈ ਮੂਲਾ ਮਹਾਰਾਜ ਜੀ ਦੀ ਸੰਗਤ ਕੀਤੀ, 2 ਸਾਲ ਨਾਲ ਰਹੇ ਗੁਰੂ ਨਾਨਕ ਸਾਹਿਬ ਦੇ। ਭਾਈ ਮੂਲਾ ਉਹੀ ਹੈ ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇੱਕ ਫਕੀਰ ਹੋਇਆ ਹਮਜ਼ਾ ਗੌਂਸ। ਹਮਜ਼ਾ ਗੌਂਸ ਜਿਹੜਾ ਫਕੀਰ ਹੈ ਇਹ ਇੱਕ ਇਲਾਕੇ ਨੂੰ ਸਵਾਹ ਕਰ ਦੇਣ ਲੱਗਾ ਸੀ ਸਾਰੇ ਨੂੰ, ਕਿਉਂਕਿ ਇਹਦੇ ਵਿੱਚ ਇਹਦੇ ਕੋਲੋਂ ਪਰਿਵਾਰ ਨੇ ਕਿਤੇ ਅਰਦਾਸ ਕਰਵਾਈ ਉਦੋਂ ਬੇਨਤੀ ਰੂਪ ਵਿੱਚ, ਸੁਖਣਾ ਸੁਖੀ ਵੀ ਸਾਡੇ ਘਰ ਦੇ ਕੋਈ ਪਹਿਲਾ ਪੁੱਤਰ ਹੋਇਆ ਤੇ ਤੇਰੇ ਚੜ੍ਹਾਵੇ ਤੇ ਚੜ੍ਹਾ ਦਿਆਂਗੇ ਤੇ ਬਾਕੀ ਸਾਡੇ। ਉਹ ਪਰਿਵਾਰ ਮੁੱਕਰ ਗਿਆ, ਇਹਨੇ ਸਾਰੇ ਪਿੰਡ ਨੂੰ ਨਸ਼ਟ ਕਰਨ ਦਾ ਤਪ ਕਰ ਲਿਆ ਵੀ ਮੈਂ ਸਾਰੇ ਨੂੰ ਖਤਮ ਕਰ ਦੇਣਾ। ਮਹਾਰਾਜ ਗਏ, ਸਤਿਗੁਰੂ ਕਹਿੰਦੇ ਵੀ ਇਹ ਕੀ ਕੰਮ ਹੋਇਆ, ਫਕੀਰ ਦਾ ਇਹ ਕੰਮ ਥੋੜ੍ਹੀ ਹੈ ਵੀ ਕਿਸੇ ਦਾ ਨੁਕਸਾਨ ਕਰੇ, ਨਾਲੇ ਤੈਨੂੰ ਲਾਲਸਾ ਕਾਹਦੀ। ਉਹਨੇ ਕਿਹਾ ਜੀ ਮੈਂ ਨਾ ਧੋਖਾ ਕੀਤਾ, ਮੈਨੂੰ ਬੱਚੇ ਦਾ ਜਨਮ ਹੀ ਹੋਇਆ ਅਤੇ ਮੇਰੇ ਚੜ੍ਹਾਵੇ 'ਤੇ ਚੜ੍ਹਾਇਆ ਨਹੀਂ ਉਹ ਬੱਚਾ, ਸਾਰਾ ਸ਼ਹਿਰ ਖਤਮ ਕਰਨਾ ਇੱਥੇ, ਕਿਸੇ ਨੂੰ ਸੱਚ ਚੇਤੇ ਨਹੀਂ। ਸਤਿਗੁਰੂ ਮਹਾਰਾਜ ਕਹਿਣਗੇ ਨਹੀਂ, ਸਾਰਿਆਂ ਨੂੰ ਇੱਕੋ ਹੀ ਸਿਰੇ ਦੇ ਉੱਪਰ ਨਹੀਂ ਗੰਢ ਬੰਨੀ ਦੀ, ਅਸਲ ਵਿੱਚ ਬਹੁਤ ਵਿਅਕਤੀਆਂ ਦੀ ਬਿਰਤੀ, ਬਹੁਤ ਵਿਅਕਤੀਆਂ ਦਾ ਸੁਭਾਅ ਅਤੇ ਹਰੇਕ ਦਾ ਜੀਵਨ ਆਪੋ ਆਪਣਾ। ਉਹਨੇ ਕਿਹਾ ਸਾਬਤ ਕਰੋ। ਮਹਾਰਾਜ ਜੀ ਨੇ ਫਿਰ ਭੇਜਿਆ ਭਾਈ ਮਰਦਾਨਾ ਸਾਹਿਬ ਨੂੰ। ਮਹਾਰਾਜ ਜੀ ਕਹਿੰਦੇ ਇੱਕ ਟਕੇ ਦਾ ਸੱਚ, ਇੱਕ ਟਕੇ ਦਾ ਝੂਠ ਲੈ ਕੇ ਆਓ। ਫਿਰ ਮਹਾਰਾਜ ਜੀ ਇੱਕ ਦੁਕਾਨ 'ਤੇ ਜਾਂਦੇ ਆ ਅਤੇ ਦੁਕਾਨ 'ਤੇ ਜਾ ਕੇ ਖਲੋਂਦੇ ਆ, ਸਾਰੇ ਪਾਸਿਓਂ ਪੁੱਛਦੇ ਕਿਤੋਂ ਜਵਾਬ ਨਹੀਂ ਮਿਲਿਆ। ਇੱਕ ਦੁਕਾਨ 'ਤੇ ਜਾ ਕੇ ਖਲੋਂਦੇ, ਕਹਿੰਦੇ ਜੀ ਇੱਕ ਟਕੇ ਦਾ ਝੂਠ, ਇੱਕ ਟਕੇ ਦਾ ਸੱਚ ਦੇ ਦਿਓ। ਸਾਹਮਣੇ ਭਾਈ ਮੂਲਾ ਬੈਠਾ ਹੁੰਦਾ, ਹੱਸ ਕੇ ਕਹਿੰਦੇ ਵੀ ਪੁਰਖਾ ਇਹ ਕੋਈ ਦੇਣ ਵਾਲੀਆਂ ਚੀਜ਼ਾਂ ਥੋੜ੍ਹੀ ਅਤੇ ਚੇਤੇ ਰੱਖਣ ਵਾਲੀਆਂ ਚੀਜ਼ਾਂ ਨੇ, ਇਹ ਤਾਂ ਤੇਰੇ ਕੋਲ ਵੀ ਨੇ। ਉਹ ਕਹਿੰਦੇ ਜੀ ਮੈਨੂੰ ਜਵਾਬ ਚਾਹੀਦਾ, ਮੈਂ ਟਕੇ ਲੈ ਕੇ ਆਉਂ। ਕਹਿੰਦੇ ਟਕੇ ਨਹੀਂ, ਅਸਲ ਵਿੱਚ ਮੈਂ ਤੈਨੂੰ ਜਵਾਬ ਜ਼ਰੂਰ ਦੇ ਦਿੰਦਾ। ਉਹ ਕਹਿੰਦੇ ਵੀ ਇੱਕ ਟਕੇ ਦਾ ਸੱਚ, ਇੱਕ ਟਕੇ ਦਾ ਝੂਠ। ਕਹਿਣ ਲੱਗੇ ਟਕਿਆਂ ਨੂੰ ਸੱਚ ਇਹ ਹੈ ਕਿ ਜੀਵਨ ਦੇ ਵਿੱਚ ਜਿਹੜੀ ਅਸਲੀਅਤ ਹੈ ਜੀਵਨ ਦੀ, ਉਹ ਇਹਨਾਂ ਦੋਨਾਂ ਸਵਾਲਾਂ ਦੇ ਵਿੱਚ। ਉਹਨੇ ਕਿਹਾ ਦੱਸੋ। ਅਤੇ ਭਾਈ ਮਰਦਾਨਾ ਸਾਹਿਬ ਨੂੰ ਕਹਿੰਦੇ ਜਿੱਥੇ ਲਿਖਿਆ ਨਾ ਸੱਚ ਉੱਥੇ ਲਿਖਦੇ ਮਰਨਾ, ਜਿੱਥੇ ਲਿਖਿਆ ਝੂਠ ਉੱਥੇ ਲਿਖ ਜਿਉਣਾ। ਮਰਨਾ ਸੱਚ ਅਤੇ ਜਿਉਣਾ ਝੂਠ, ਇਹ ਸਭ ਤੋਂ ਸ੍ਰਿਸ਼ਟੀ ਦੀ ਜਿਹੜੀ ਹੈ ਉਹ ਅਵਲ ਦਰਜੇ ਦੀ ਸੱਚਾਈ। ਮਹਾਰਾਜ ਜੀ ਨੇ ਬੜਾ ਪਿਆਰ ਕੀਤਾ ਭਾਈ ਮੂਲੇ ਨੂੰ। 2 ਸਾਲ ਭਾਈ ਮੂਲਾ ਮਹਾਰਾਜ ਜੀ ਨਾਲ ਪ੍ਰਚਾਰ 'ਤੇ ਰਹੇ ਅਤੇ ਸਤਿਗੁਰੂ ਜਦੋਂ ਗਏ ਨਾ, ਚੱਲੇ ਜਦੋਂ ਮਹਾਰਾਜ ਜੀ ਆਪਣੇ ਨਗਰ ਜਾਣਾ ਸੀ ਤਲਵੰਡੀ, ਸੁਲਤਾਨਪੁਰ ਲੋਧੀ ਹੋ ਕੇ ਜਾਣਾ ਸੀ, ਅਤੇ ਮਹਾਰਾਜ ਜੀ ਜਦੋਂ ਜਾਣ ਲੱਗੇ, ਭਾਈ ਮੂਲਾ ਕਹਿੰਦਾ ਮਹਾਰਾਜ ਮੇਰਾ ਚੇਤਾ ਨਾ ਭੁਲਾਇਆ, ਜਦੋਂ ਫਿਰ ਕਿਤੇ ਇੱਧਰ ਚੱਕਰ ਲੱਗਾ ਤਾਂ ਮੈਨੂੰ ਪ੍ਰਚਾਰ ਦੇ ਨਾਲ ਹੀ ਲੈ ਜਾਓ। ਮਹਾਰਾਜ ਜੀ ਕਹਿੰਦੇ ਠੀਕ ਹੈ। ਬੜਾ ਪਿਆਰ ਬਣਿਆ ਹੋਇਆ ਸੀ ਭਾਈ ਮੂਲੇ ਦਾ ਸਤਿਗੁਰੂ ਨਾਲ, ਪਰ ਹੋਇਆ ਕਿ ਮਹਾਰਾਜ ਕੁਝ ਸਮੇਂ ਬਾਅਦ ਫਿਰ ਇਸੇ ਨਗਰ ਵਿੱਚ ਜਾਂਦੇ ਆ ਅਤੇ ਭਾਈ ਮੂਲੇ ਦੇ ਘਰ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਸਾਹਿਬ ਉਹ ਨਗਰ 'ਚ ਆ ਗਏ। ਜਦੋਂ ਨਗਰ ਦੇ ਵਿੱਚ ਆ ਗਏ, ਪਤਾ ਲੱਗ ਗਿਆ ਵੀ ਹੁਣ 2-4 ਸਾਲ ਬਤੀਤ ਹੋ ਚੁੱਕੇ ਸੀ ਵੀ ਸਤਿਗੁਰੂ ਫਿਰ ਆ ਗਏ ਆ। ਭਾਈ ਮੂਲੇ ਦੇ ਮਨ ਦੇ ਵਿੱਚ ਤਾਂ ਚਾਅ ਸੀ, ਪਰ ਪਤਨੀ ਨੇ ਚੇਤਾ ਕਰਾਇਆ, ਕਹਿੰਦੇ ਸਾਰਾ ਪਸਾਰਾ ਤੁਹਾਡਾ, ਹੁਣ ਕਾਰੋਬਾਰ ਵੀ ਚੰਗਾ ਆਪਣਾ, ਵੀ ਜਾਂ ਤਾਂ ਇੱਕ ਬੰਦੇ ਨੂੰ ਚੁਣ ਲਓ ਜਾਂ ਮੈਨੂੰ ਚੁਣ ਲਓ ਅਤੇ ਜਾਂ ਫਿਰ ਇੱਥੋਂ ਘਰੋਂ ਚਲੇ ਜਾਓ। ਪਹਿਲਾਂ ਵੀ 2 ਸਾਲ ਘਰ ਨਹੀਂ ਵਾਪਸ ਆਏ ਵੀ ਵੇਖੋ ਆਪਣਾ ਪਸਾਰਾ ਕਿੰਨਾ। ਉਹ ਵੀ ਕਹਿੰਦੇ ਭਾਈ ਮੂਲਾ ਵੀ ਕਹਿੰਦਾ ਵੀ ਗੱਲ ਤਾਂ ਤੁਹਾਡੀ ਵੀ ਠੀਕ ਹੈ ਵੀ ਜੇ ਮਹਾਰਾਜ ਲੈ ਕੇ ਪਤਾ ਨਹੀਂ ਕਿੰਨੇ ਚਿਰ ਬਾਅਦ ਮੁੜਨਾ ਹੈ, ਅਤੇ ਮੈਂ ਤਾਂ ਕਹਿ ਬੈਠਾ ਸੀ ਮਹਾਰਾਜ ਨੂੰ ਵੀ ਪਤਾ ਹੁਣ ਮੁੜਿਆ ਜਾਣਾ ਕਿ ਨਹੀਂ ਇਹਨਾਂ ਤੋਂ ਮੁੜਿਆ ਜਾਣਾ, ਪਰ ਮਹਾਰਾਜ ਤਾਂ ਮੁੜ ਆਏ, ਹੁਣ ਕਰੀਏ ਕੀ। ਵੀ ਏਡਾ ਪਸਾਰਾ ਘਰ ਹੈ, ਦੌਲਤ ਹੈ, ਧਨ ਹੈ, ਸਾਰਾ ਕਾਰੋਬਾਰ ਛੱਡ ਕੇ ਤਾਂ ਨਹੀਂ ਨਾ ਜਾਇਆ ਜਾ ਸਕਦਾ, ਕਰੀਏ ਕੀ। ਫਿਰ ਪਤਨੀ ਕਹਿੰਦੀ ਵੀ ਕਰਨਾ ਤਾਂ ਕੀ ਹੈ, ਆਪਾਂ ਮਹਾਰਾਜ ਨੂੰ ਕੋਈ ਬਹਾਨਾ ਲਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਇੰਨੇ ਚਿਰ ਨੂੰ ਘਰ ਦੇ ਦਰਵਾਜ਼ੇ ਸਾਹਮਣੇ ਆਉਣ ਖੜ੍ਹੇ ਹੋਏ, ਭਾਈ ਮਰਦਾਨੇ ਦੇ ਨਾਲ ਸਤਿਗੁਰੂ ਜੀ ਖੜ੍ਹੇ, ਆਵਾਜ਼ ਦਿੱਤੀ ਭਾਈ ਮੂਲੇ ਘਰ, ਆਵਾਜ਼ ਨਹੀਂ ਆਈ।
ਭਾਈ ਮੁੱਲੇ ਦੀ ਪਤਨੀ ਕਹਿੰਦੀ ਜਿੱਥੇ ਪਾਥੀਆਂ ਰੱਖੀਆਂ ਹੁੰਦੀਆਂ ਨਾ ਉਹ ਘੀਰੇ ਵਿੱਚ ਵੜ ਜਾਓ ਜਿੱਥੇ ਪਾਥੀਆਂ ਰੱਖੀਆਂ ਹੁੰਦੀਆਂ। ਮੈਂ ਦੱਸਦਿਆਂ ਕਿ ਪਿਓ ਕਰਨੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ, ਭਾਈ ਮੁੱਲੇ ਦਰਵਾਜ਼ਾ ਖੋਲ। ਪਤਨੀ ਨੇ ਆਣ ਕੇ ਕਿਹਾ ਬਾਬਾ ਜੀ ਉਹ ਕਰਨੀ ਨੇ। ਸਤਿਗੁਰੂ ਕਹਿੰਦੇ ਵੀ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਾਣਾ, ਨਾਲ ਲੈ ਕੇ ਜਾਇਓ ਮੈਨੂੰ। ਪਰ ਮਹਾਰਾਜ ਜੀ ਕਹਿੰਦੇ ਅਸੀਂ ਉਡੀਕ ਲੈਂਦੇ ਹਾਂ। ਮਹਾਰਾਜ ਨਹੀਂ ਉਹ ਕਰਨਾ ਹੀ ਹੈ, ਪਤਾ ਨਹੀਂ ਕਦੋਂ ਆਉਣਾ ਕਿ ਨਹੀਂ। ਸਤਿਗੁਰੂ ਕਹਿੰਦੇ ਵੀ ਵੇਖੋ ਕਿਤੇ ਘਰ ਹੀ ਹੋਵੇਗਾ। ਵੀ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ। ਪਤਨੀ ਕਹਿੰਦੀ ਬਾਬਾ ਜੀ ਵੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਉਹ ਘਰ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਵੀ ਚੰਗਾ, ਫਿਰ ਜੇ ਨਹੀਂ ਹੈ ਤਾਂ ਫਿਰ ਨਹੀਂ ਹੋਏਗਾ। ਜਦੋਂ ਨਹੀਂ ਹੈ ਤਾਂ ਫਿਰ ਨਹੀਂ ਹੋਵੇਗਾ ਆਖਿਆ ਨਾ। ਮਹਾਰਾਜ ਤਾਂ ਅੱਗੇ ਚੱਲ ਪਏ, ਪਰ ਪਿੱਛੋਂ ਭਾਈ ਮੂਲੇ ਦੇ ਉਸੇ ਪਾਥੀਆਂ ਦੇ ਘੀਰੇ ਵਿੱਚੋਂ ਸੱਪ ਲੜਿਆ, ਵੇਖਦਿਆਂ ਵੇਖਦਿਆਂ ਦਮ ਤੋੜ ਦਿੱਤਾ, ਵੇਖਦਿਆਂ ਵੇਖਦਿਆਂ ਦਮ ਤੋੜ ਦਿੱਤਾ। ਪਤਨੀ ਦੌੜ ਕੇ ਗਈ ਗੁਰੂ ਨਾਨਕ ਸਾਹਿਬ ਦੇ ਪਿੱਛੇ। ਮਹਾਰਾਜ ਕਹਿਣਗੇ ਹੁਣ ਨਹੀਂ, ਦਸਵੇਂ ਜਾਮੇ 'ਚ ਉਧਾਰ ਕਰਾਂ। ਸਤਿਗੁਰੂ ਜੀ ਕਹਿੰਦੇ ਅਨਿਕ ਕੇਲ ਮਾਇਆ ਰੰਗ ਰਸੈ। ਕਿਸੇ ਵੇਲੇ ਹਾਲਾਤ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਕਿ ਬੰਦਾ ਇੱਕਦਮ ਇਹੋ ਜਿਹਾ ਫੈਸਲਾ ਲੈ ਲੈਂਦਾ ਜਿਹਦੇ ਨਾਲੋਂ ਗੁਰੂ ਦੇ ਨਾਲ ਬਹੁਤ ਜ਼ਿਆਦਾ ਦੂਰੀ ਬਣ ਜਾਂਦੀ। ਫਿਰ ਗੁਰੂ ਅਮਰਦਾਸ ਸਾਹਿਬ ਗੁਰਸਿੱਖਾਂ ਨੂੰ ਸਮਝਾ ਕੇ ਪਤਾ ਹੀ ਕਹਿੰਦੇ, ਮਹਾਰਾਜ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਪਰਿਵਾਰ ਜਿਹੜਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿੱਤ ਅੰਤ ਪਛੁਤਾਈਐ। ਮਹਾਰਾਜ ਕਹਿਣਗੇ ਇਹੋ ਜਿਹਾ ਕੰਮ ਨਾ ਕਦੀ ਕਰੀਏ ਜਿਹਦੇ ਕਰਕੇ ਪਛਤਾਉਣਾ ਪੈ ਜਾਵੇ। ਸਤਿਗੁਰੂ ਕਹਿੰਦੇ ਅਨਿਕ ਅਨਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ। ਮੌਤ ਚੇਤੇ ਹੀ ਨਹੀਂ ਹੈ, ਮਰਨਾ ਚੇਤੇ ਹੀ ਨਹੀਂ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਰਾਵਣ ਦੇ ਅੰਦਰ ਵੀ ਇਹ ਗੱਲ ਸੀ ਕਿ ਮੈਨੂੰ ਕਿਹੜਾ ਕੋਈ ਖਤਮ ਕਰ ਸਕਦਾ ਹੈ, ਅਤੇ ਸਤਿਗੁਰੂ ਗੁਰਬਾਣੀ ਅੰਦਰ ਇਹ ਵੀ ਸਪਸ਼ਟ ਕਰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ, ਕੁਛ ਵੀ ਨਹੀਂ ਰਿਹਾ। ਸਤਿਗੁਰੂ ਜੀ ਕਹਿੰਦੇ ਵੈਰ, ਕਿਸੇ ਨਾਲ ਵੈਰ ਰੱਖਣਾ ਅੰਦਰੋਂ ਆਪਣੇ ਆਪ ਹੀ, ਇਕੱਲੇ ਬੈਠੇ ਹਾਂ ਕਿਸੇ ਨਾਲ ਆਪਣੇ ਆਪ ਵੈਰ ਆਈ ਜਾਣਾ, ਵਿਰੋਧ, ਕਿਸੇ ਦਾ ਵਿਰੋਧ ਕਰਨ ਦੀ ਇੱਛਾ ਜਾਗੀ ਜਾਣੀ ਆਪਣੇ ਆਪ ਹੀ, ਉਹਨਾਂ ਦੁਸ਼ਮਣ ਵੀ ਨਹੀਂ ਹੈ ਕੋਈ, ਪਰ ਉਹਦਾ ਵਿਰੋਧ ਕਰਨ ਦੀ ਇੱਛਾ ਜਾਗੀ ਜਾਣੀ ਮਨ ਵਿੱਚ। ਕਾਮ ਵਾਸ਼ਨਾ, ਕਿਸੇ ਵੀ ਸਰੀਰ ਨੂੰ ਵੇਖ ਕੇ ਕਿਸੇ ਵੀ ਫੁਰਨੇ ਨੂੰ ਲੈ ਕੇ ਅੰਦਰ ਵਾਸ਼ਨਾਵਾਂ ਪੈਦਾ ਹੋਈ ਜਾਣੀਆਂ। ਕ੍ਰੋਧ ਮੋਹ, ਸਤਿਗੁਰੂ ਕਹਿਣ ਲੱਗੇ ਆਪਣੇ ਤੋਂ ਛੋਟੇ ਅਤੇ ਅਸਲ ਵਿੱਚ ਵੱਧ ਕ੍ਰੋਧ ਆਉਂਦਾ, ਕ੍ਰੋਧ ਆਈ ਜਾਣਾ ਬੱਚਿਆਂ 'ਤੇ, ਪਰਿਵਾਰ 'ਤੇ, ਮਿੱਤਰਾਂ 'ਤੇ, ਦੋਸਤਾਂ 'ਤੇ, ਸੰਬੰਧੀਆਂ 'ਤੇ, ਆਪਣੇ ਤੋਂ ਛੋਟੇ ਵਰਕਰਾਂ 'ਤੇ। ਮੋਹ, ਸਤਿਗੁਰੂ ਕਹਿਣ ਲੱਗੇ ਫਿਰ ਮੋਹ ਇੰਨਾ ਜ਼ਿਆਦਾ ਵੀ ਆਪਣੇ ਮੋਹ ਵਿੱਚ, ਆਪਣੇ ਪਰਿਵਾਰ ਦੇ ਮੋਹ ਵਿੱਚ ਬੰਦਾ ਬਾਹਰਲਾ ਕੁਝ ਵੀ ਖਤਮ ਕਰਨਾ ਚਾਹੇ ਤਾਂ ਕਰ ਦਿੰਦਾ। ਸਤਿਗੁਰੂ ਕਹਿੰਦੇ ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਂ ਲੋਭ, ਧਰੋਹ। ਸਤਿਗੁਰੂ ਜੀ ਕਹਿਣ ਲੱਗੇ ਝੂਠੇ ਹਨ ਵਿਕਾਰ, ਮਹਾਂ ਲੋਭ, ਧਰੋਹ ਹੈ। ਸਤਿਗੁਰੂ ਕਹਿਣ ਲੱਗੇ ਧੋਖਾ ਹੈ, ਖਤਮ ਹੋਣ ਵਾਲਾ ਹੈ। ਇਹੋ ਜੁਗਤ ਬਿਹਾਨੇ ਕਈ ਜਨਮ, ਮਹਾਰਾਜ ਕਹਿਣਗੇ ਇਹੋ ਜੁਗਤ ਇਸੇ ਜੁਗਤੀ ਸਹਿਤ, ਇਹੀ ਕੰਮ ਕਰਦਿਆਂ ਕਰਦਿਆਂ, ਇਹੀ ਯੁਗਤੀਆਂ ਕਰਦਿਆਂ ਕਰਦਿਆਂ, ਇਹੋ ਜੁਗਤ ਬਿਹਾਨੇ, ਬਿਹਾਨੇ ਦਾ ਅਰਥ ਹੈ ਬਤੀਤ ਕਰ ਲਏ ਕਈ ਜਨਮ। ਸਤਿਗੁਰੂ ਕਹਿੰਦੇ ਇੱਕ ਨਹੀਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਬਹੁਤ, ਜਿਹਨੂੰ ਭਗਤ ਸਾਹਿਬ ਜੀ ਨੇ ਕਿਹਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਣ ਕਰ ਕਰਮ। ਮਹਾਰਾਜ ਜੀ ਕਹਿਣਗੇ ਆਪਣੇ ਕਿਰਪਾ ਕਰਕੇ ਨਾਨਕ ਰਾਖ ਲੇਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਹੇ ਨਾਨਕ ਜੀ ਹੁਣ ਮੈਨੂੰ ਦਾਸ ਨੂੰ ਰੱਖ ਲਓ, ਨਾਨਕ ਨੂੰ ਆਪਣ ਕਰ ਕਰਮ। ਕਹਿਣਗੇ ਆਪਣ ਆਪਣੀ ਕਰ, ਕਰ ਦਾ ਅਰਥ ਹੈ ਕਿਰਪਾ ਕਰਮ, ਭਾਵ ਆਪਣੀ ਕਿਰਪਾ ਕਰਮ ਦਾ ਅਰਥ ਵੀ ਇੱਥੇ ਰਹਿਮਤ ਹੈ। ਸਤਿਗੁਰੂ ਕਹਿੰਦੇ ਕਰ ਆਪਣੇ ਹੱਥ ਦੀ ਕਿਰਪਾ ਸਹਿਤ ਆਪ ਜੀ ਰੱਖ ਲਓ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਪ ਮਿਹਰਾਮਤ ਕਰੋ, ਨਾਨਕ ਰਾਖ ਲਿਓ ਆਪਣ ਕਰ ਕਰਮ। ਕਹਿਣ ਲੱਗੇ ਆਪਣੇ ਹੱਥਾਂ ਦੀ ਕਿਰਪਾ ਸਹਿਤ ਮੇਰੇ 'ਤੇ ਨਜ਼ਰੋਂ ਕਰਮ ਕਰੋ ਅਤੇ ਮੈਨੂੰ ਰੱਖ ਲਓ, ਮੇਰੀ ਲਾਜ, ਮੇਰੀ ਪੱਤ, ਮੇਰੀ ਇੱਜ਼ਤ ਆਪ ਜੀ ਕਿਰਪਾ ਕਰਕੇ ਰੱਖ ਲਓ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ,
ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ, ਕਰੋ ਕਿਰਪਾ, ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਆਹੂੰ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇ ਹੋ ਆਪਨ ਕਰ ਕਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਓ। ਬਹੁਤ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸੰਧਿਆ ਸਮੇਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਜੀ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਆਓ ਹੁਣ ਬੜੇ ਸਤਿਕਾਰਯੋਗ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰਾ ਵਾਲੇ ਕੁਛ ਸਮੇਂ ਦੇ ਲਈ ਆਪ ਜੀ ਨੂੰ ਗੁਰ ਸ਼ਬਦ ਨਾਲ ਜੋੜਨਗੇ ਜੀ। ਆਓ ਆਪਾਂ ਉਹਨਾਂ ਬਸ ਵਿਚਾਰਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਉਹ ਆਪ ਸੰਗਤਾਂ ਨੂੰ 7:35 ਤੱਕਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਹੁਣਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸਿਰਜਣਹਾਰ ਇੰਨਾ ਵੱਡਾ ਏ, ਉਹਦੀਆਂ ਵਡਿਆਈਆਂ ਉਨੀਆਂ ਕੀ ਕਹੀਆਂ ਜਾ ਸਕਦੀਆਂ ਜਿੰਨੀਆਂ ਗੁਰੂ ਸਮਤ ਬਖਸ਼ ਦੇਵੇ। ਉਹ ਐਸਾ ਮਾਲਕ ਜਿਸ ਨੇ ਹਵਾ ਦੇ ਵਿੱਚ, ਅਗਨੀ ਦੇ ਵਿੱਚ, ਪਾਣੀ ਦੇ ਵਿੱਚ, ਆਕਾਸ਼ ਦੇ ਵਿੱਚ ਬਿਨਾਂ ਪਿੱਲਰਾਂ ਤੋਂ ਹੀ ਧਰਤੀ ਖੜਾਈ ਹੋਈ ਹੈ। ਖੜਾਈ ਹੋਈ ਨਹੀਂ, ਐਸੀ ਘੁਮਾਈ ਹੋਈ ਵੀ ਹੈ। ਇਹਦੇ ਨਾਲ ਦਿਨ ਅਤੇ ਰਾਤ ਵੀ ਬਣਾਉਂਦਾ ਏ, ਇਹਦੇ ਨਾਲ ਰੁੱਤਾਂ ਨੂੰ ਵੀ ਬਦਲਦਾ ਏ। ਪਤਾ ਨਹੀਂ ਉਸ ਪਰਮਾਤਮਾ ਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਵੀ ਕਿੰਨੀਆਂ ਕੁ ਕਰਮ ਭੂਮੀਆਂ ਕੀਤੀਆਂ। ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ, ਬਿਨਾਂ ਖਿੱਚਾਂ ਤੋਂ ਹੀ ਇਹਨੂੰ ਖੜਾਇਆ ਹੋਇਆ ਏ, ਆਕਾਸ਼ ਨੂੰ ਲਮਕਾਇਆ ਹੋਇਆ। ਐਸੀ ਸ਼ਕਤੀ ਦਾ ਮਾਲਕ ਸਿਰਜਣਹਾਰ, ਜਿਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਏ ਬਣੀ ਹੈ, ਜੀਵ ਬਣਦਾ ਏ, ਉਹਦੀ ਦਿੱਤੀ ਹੋਈ ਚੇਤਨਤਾ ਦੇ ਹਿਸਾਬ ਨਾਲ, ਇੰਟਲੈਕਟ ਦੇ ਹਿਸਾਬ ਨਾਲ ਕਰਮ ਕਰਦਾ ਏ, ਪਦਵੀਆਂ 'ਤੇ ਬੈਠਦਾ ਏ, ਅਤੇ ਭਾਵੇਂ ਰਾਜੇ ਹੈ, ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਫਕੀਰਾਂ ਦੇ ਹੁਕਮ ਦੇ ਵਿੱਚ ਆਉਂਦੇ ਹਾਂ, ਸਭ ਦੇ ਉੱਤੇ ਇੱਕੋ ਹੀ ਅਟਲ ਹੁਕਮ ਲਾਗੂ ਹੁੰਦਾ ਏ, ਅਤੇ ਅਖੀਰ ਨੂੰ ਫਿਰ ਉਹ ਮਿੱਟੀ 'ਚ ਮਿਲਾ ਦਿੰਦਾ ਏ। ਐਸੀ ਸ਼ਕਤੀ ਦੇ ਮਾਲਕ ਵਾਲਾ ਉਹ ਸਭ ਤੋਂ ਪਹਿਲਾਂ ਸੀਸ ਝੁਕਾਈਏ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਉਹਨਾਂ ਮਹਾਨ ਪੁਰਸ਼ਾਂ ਦੀ ਸੰਗਤ ਜਿਹੜੇ ਰੱਬ ਨੂੰ ਪ੍ਰਵਾਨਿਤ ਹੈ, ਉਹਨਾਂ ਦੀ ਸੰਗਤ, ਗੁਰੂ ਸਾਹਿਬ ਸਾਨੂੰ ਜੋ ਇਲਾਹੀ ਬਾਣੀ ਬਖਸ਼ ਕੇ ਗਏ ਹੈ। ਭਾਈ ਸਾਹਿਬ ਹੁਣਾਂ ਕੋਲ ਸਰਵਣ ਕਰ ਰਹੇ ਸੀ, ਪਿਛਲੇ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਪਰ ਸੰਗਤ ਸ਼ਬਦ ਕਹਿਣ ਨੂੰ ਆਪਾਂ ਭਾਵੇਂ ਕੱਲ੍ਹ ਵੀ ਵਿਚਾਰਿਆ ਸੀ ਵੀ ਬੜਾ ਰੋਜ਼ਾਨਾ ਦੀ ਜ਼ਿੰਦਗੀ ਦੇ 'ਚ ਅਸੀਂ ਵਰਤ ਲੈਂਦੇ ਹਾਂ ਸ਼ਬਦ ਨੂੰ, ਪਰ ਇਹਦੇ ਮੀਨਿੰਗ ਬੜੇ ਗਹਿਰੇ ਹੈ। ਜਦੋਂ ਵੀ ਸਾਡੇ ਇੱਕ ਤਨ ਲੱਗੇ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਕੋਹ ਨਾਨਕ ਬਾਲ ਉਡਾਈਏ। ਸਾਡੇ ਅੰਦਰ ਪੈਰਾਸੀਟਾਮੋਲ ਦੀ ਗੋਲੀ ਸਾਰੇ ਹੀ ਜਾਣਦੇ ਹੋਣੇ, ਇੱਥੇ ਪੈਨਾਡੋਲ ਕਹਿ ਦਿੰਦੇ ਹੋਣੇ, ਅੰਦਰ ਜਾਂਦੀ ਹੈ ਤਾਂ ਉਹਦਾ ਫੰਕਸ਼ਨ ਜਿਹੜਾ ਐਂਟੀਪੈਰੈਟਿਕ ਹੈ, ਫੀਵਰ ਨੂੰ ਰਿਡਿਊਸ ਕਰਦੀ ਹੈ ਨਾ, ਉਹ ਸ਼ਰਾਬੀ ਦੇ ਅੰਦਰ ਸ਼ਰਾਬ ਜਾਂਦੀ ਹੈ, ਉਹਨੂੰ ਬਦਲਦੀ ਹੈ ਨਾ। ਹੁਣ ਗੁਰੂ ਦੀ ਸੰਗਤ ਦੇ ਵੀ ਜਦੋਂ ਅਸੀਂ ਆਉਂਦੇ ਹਾਂ ਨਾ, ਜਦੋਂ ਗੁਰਬਾਣੀ ਸਾਡੇ ਅੰਦਰ ਜਾਂਦੀ ਹੈ, ਅਤੇ ਮਹਾਰਾਜ ਕਹਿੰਦੇ ਬਲਹਾਰੀ ਗੁਰ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਅਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ, ਅਤੇ ਉਹ ਦੇਵੀ ਗੁਣ ਭਰਨ ਲੱਗਿਆਂ ਇੱਕ ਆਮ ਇਨਸਾਨ ਨੂੰ ਮਹਾਨ ਪੁਰਸ਼ ਬਣਾਉਣ ਲੱਗਿਆਂ, ਕਿਉਂਕਿ ਮਹਾਨ ਸਿਧਾਂਤ ਉਹਨਾਂ ਮਹਾਂਪੁਰਸ਼ਾਂ ਵੱਲੋਂ ਜੋ ਸਾਨੂੰ ਦਰਸਾਏ ਗਏ ਹੈ, ਦ੍ਰਿੜ ਕਰਵਾਏ ਗਏ ਹੈ, ਜਿਹੜਾ ਜਿਸਦੇ ਵੀ ਇਹ ਅੰਦਰ ਸਿਧਾਂਤ ਚੱਲਿਆ ਗਿਆ ਨਾ, ਪੜ੍ਹਨ ਦੀ ਜੇ ਆਪਾਂ ਪਰਿਭਾਸ਼ਾ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪੜ੍ਹਨਾ ਜਿਹੜਾ ਹੁੰਦਾ ਅਗਲੀ ਪੜ੍ਹ ਕੇ ਬੁੱਝੀ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ 'ਚ ਕੀ ਪੜ੍ਹਿਆ, ਅਸੀਂ ਕਹਿ ਦਿੰਦੇ ਹਾਂ ਕਰਿਆ, ਪਰ ਅਸੀਂ ਕਈ ਵਾਰ ਪੜ੍ਹਿਆ ਵੀ ਨਹੀਂ ਹੁੰਦਾ। ਦੂਜੀ ਪੌੜੀ ਦੇ ਵਿੱਚ ਕੀ ਪੜ੍ਹਿਆ, ਇੱਥੇ ਮੈਲਬੋਰਨ ਦੀ ਗੱਲ ਹੈ, ਮੈਂ ਬੱਚੇ ਉਹਦੇ ਵਿੱਚ ਯੂਥ ਵੀ ਬੈਠਿਆ ਸੀ, ਛੋਟੇ ਬੱਚੇ ਵੀ ਬੈਠੇ ਸੀ ਅਤੇ ਵੱਡੇ ਭੈਣ ਭਰਾ ਵੀ ਬੈਠੇ ਸੀ। ਉੱਥੇ ਗੱਲ ਪੜ੍ਹਨ ਦੀ ਚੱਲ ਪਈ, ਕਿਉਂਕਿ ਸਟੂਡੈਂਟ ਜਿਹੜੇ ਅੱਗੇ ਬੈਠੇ ਸੀ, ਪੜ੍ਹਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਅਤੇ ਜਵਾਬ ਨਹੀਂ ਸੀ ਆ ਰਿਹਾ, ਅਤੇ ਸਿਰਫ ਜਵਾਬ ਇੱਕ ਬੱਚੀ 7th ਕਲਾਸ ਦੀ ਬੱਚੀ ਨੇ ਜਵਾਬ ਦਿੱਤਾ, ਕਹਿੰਦੀ ਜਿਹਦੇ ਵਿੱਚ ਇਮੋਸ਼ਨਸ ਭਾਵਨਾਵਾਂ ਨੂੰ ਸਮਝਿਆ ਜਾਂਦਾ ਏ ਉਹਨੂੰ ਅਸੀਂ ਲਿਸਨਿੰਗ ਕਹਿੰਦੇ ਹਾਂ, ਅਦਰਵਾਈਜ਼ ਤਾਂ ਹੀਅਰਿੰਗ ਹੀ ਹੁੰਦੀ ਹੈ। ਲਿਸਨਿੰਗ ਅਤੇ ਹੀਅਰਿੰਗ ਦੇ ਵਿੱਚ ਵੀ ਬੜਾ ਜ਼ਮੀਨ ਸਮਾਨ ਦਾ ਫਰਕ ਹੈ। ਜਦੋਂ ਅਸੀਂ ਭਾਵਨਾਵਾਂ ਨੂੰ, ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਸਾਹਿਬ ਸੇ ਵੀ ਅਕਲੀ ਪਾਈਏ, ਮਨ ਅਕਲੀ ਪੜ੍ਹ ਕੇ ਬੁੱਝੀਏ, ਉਹ ਸਾਨੂੰ ਬੁਝਾਉਣਾ ਚਾਹੁੰਦੇ ਹੈ। ਅਕਲੀ ਕੀ ਚੈ ਦਾਨ, ਦਾਨ ਕਰਨ ਦੇ ਲਈ ਵੀ ਮਹਾਰਾਜ ਕਹਿੰਦੇ ਇੰਟਲੈਕਟ ਦੀ ਵਰਤੋਂ ਕਰਿਓ, ਅਕਲੀ ਕੀਚੈ ਦਾਨ ਨਾਨਕ ਆਖੈ ਰਾਹ। ਹੋਰ ਗੱਲਾਂ ਸ਼ੈਤਾਨ। ਆਪਾਂ ਸੰਗਤ ਦੀ ਗੱਲ ਕਰ ਰਹੇ ਸੀ ਕਿ ਸੰਗਤ ਮਨੁੱਖ ਦੀ ਕੇਵਲ ਇਕੱਠੇ ਹੋ ਜਾਣਾ ਗੁਰੂ ਦੇ ਦਰਬਾਰ ਦੇ ਵਿੱਚ, ਇੱਥੇ ਸਮਾਪਤ ਨਹੀਂ ਹੁੰਦੀ ਸੰਗਤ, ਕੇਵਲ ਵਿਚਾਰ ਕਰ ਲੈਣੀ ਇੱਥੇ ਵੀ ਸਮਾਪਤ ਨਹੀਂ ਹੁੰਦੀ। ਅਤੇ ਸੰਗਤ ਜਿਸ ਦੇ ਸੰਗ ਦੇ ਵਿੱਚ ਜਾ ਕੇ ਸਾਡੀ ਸੋਚ ਬਦਲਦੀ, ਆਪਾਂ ਇਹ ਗੱਲ ਕਰ ਰਹੇ ਸੀ, ਕਿਉਂਕਿ ਸੋਚ ਜਿਹੜੀ ਹੈ ਇਸ ਦੇ ਵਿੱਚੋਂ ਹੀ ਕਰਮਾਂ ਨੇ ਜਨਮ ਲੈਣਾ, ਕੰਮਾਂ ਨੇ ਜਨਮ ਲੈਣਾ, ਜਿਹਦੇ ਨਾਲ ਸਾਡੀ ਡੈਸਟਨੀ, ਸਾਡੀਆਂ ਤਕਦੀਰਾਂ ਚੇਂਜ ਹੁੰਦੀਆਂ, ਲੇਖ ਚੇਂਜ ਹੁੰਦੇ। ਅਸੀਂ ਕੋਈ ਤਕਦੀਰਾਂ ਅਤੇ ਲੇਖਾਂ ਦੇ ਆਧਾਰ 'ਤੇ ਭੋਗ ਯੂਨੀ ਵਿੱਚ ਨਹੀਂ ਆਏ ਹੋਏ, ਮਾਫ਼ ਕਰਨਾ, ਹਿੰਦੁਸਤਾਨ ਦੀ ਦਸ਼ਾ ਔਰ ਦਿਸ਼ਾ ਬਦਲਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਕੌਂਸਲਿੰਗ ਕੀਤੀ ਸੀ ਨਾ, ਜਿਹੜਾ ਸਦੀਆਂ ਤੋਂ ਗੁਲਾਮ, ਸੈਂਕੜੇ ਸਾਲਾਂ ਤੋਂ ਗੁਲਾਮ ਸੀ, ਚੁੱਪ ਰਹਿੰਦਾ ਸੀ ਇਨਸਕਿਉਰਿਟੀ ਫੀਅਰ ਦੇ ਵਿੱਚ, ਪਰ ਚੁੱਪ ਰਹਿਣ ਦੀ ਕੀਮਤ ਕਿੰਨੀ ਅਦਾ ਕਰਨੀ ਪੈ ਗਈ। ਤੁਸੀਂ ਸਾਰੇ ਉਸ ਧਰਤੀ ਨਾਲ ਸੰਬੰਧ ਰੱਖਦੇ ਹੋ, ਮੈਜੋਰਿਟੀ ਡਾਇਰੈਕਟਲੀ ਇਨਡਾਇਰੈਕਟਲੀ, ਪਰ ਇਨਸਾਨ ਜਿਹੜੇ ਚੁੱਪ ਕਰਨ ਦੀ ਕੀਮਤ ਵੀ ਇਨਸਾਨ ਨੂੰ ਅਦਾ ਕਰਨੀ ਪੈਂਦੀ ਹੈ, ਅਤੇ ਬੋਲਣੇ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਚੁੱਪ ਕਰਨ ਦੀ ਘੱਟ ਨਹੀਂ ਕਰਨੀ ਪੈਂਦੀ, ਜ਼ਿਆਦਾ ਹੀ ਕਰਨੀ ਪੈਂਦੀ ਹੈ, ਕਿਉਂਕਿ ਅਸੀਂ ਪ੍ਰਮੋਟ ਕਰ ਰਹੇ ਹਾਂ, ਬੁਰਾਈ ਨੂੰ ਪ੍ਰਮੋਟ ਕਰ ਰਹੇ ਹਾਂ ਚੁੱਪ ਰਹਿ ਕੇ। ਸਹੀ ਸਮੇਂ 'ਤੇ ਸਹੀ ਸ਼ਬਦਾਂ ਨਾਲ ਗੱਲ ਨੂੰ ਸਹੀ ਤਰੀਕੇ ਨਾਲ ਜਿਹੜਾ ਕਹਿਣਾ ਹੈ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਇਹੀ ਇੱਕ ਸਟਰੋਂਗ ਮਾਇੰਡ ਦੀ, ਸਟਰੋਂਗ ਮੈਂਟਲ ਹੈਲਥ ਵਾਲੇ ਦੀ ਇਹ ਨਿਸ਼ਾਨੀ ਹੁੰਦੀ ਹੈ। ਆਪਾਂ ਗੱਲ ਕਰ ਰਹੇ ਸੀ ਸੰਗਤ ਜਿਹੜੀ ਹੈ ਨਾ, ਇਹ ਬੜੀ ਇੰਪੋਰਟੈਂਟ ਹੈ। ਅਸੀਂ ਬਚਪਨ ਸੁਣਦੇ ਸੀ ਬੱਚੇ ਦਾ ਪੇਟ ਖਰਾਬ ਕਿਉਂ ਹੋਇਆ, ਕਹਿੰਦੇ ਮਦਰ ਨੂੰ, ਮਾਂ ਨੂੰ ਗੁੱਸਾ ਆਇਆ ਸੀ ਅਤੇ ਉਹਨੇ ਫੀਡ ਦਿੱਤੀ ਬੱਚੇ ਨੂੰ, ਉਹਦਾ ਪੇਟ ਖਰਾਬ ਹੋ ਗਿਆ। ਮਾਂ ਦੇ ਪੇਟ ਤੋਂ ਹੀ ਲੈ ਕੇ ਸ਼ਮਸ਼ਾਨ ਘਾਟ ਤੱਕ, ਕ੍ਰੀਮੇਸ਼ਨ ਗਰਾਊਂਡ ਤੱਕ ਸੰਗਤ ਮਨੁੱਖ ਨੂੰ ਬਦਲਦੀ ਰਹਿੰਦੀ ਹੈ, ਚੇਂਜ ਕਰਦੀ ਰਹਿੰਦੀ ਹੈ, ਉਹਦੀ ਸ਼ਖਸੀਅਤ ਨੂੰ, ਉਹਦੇ ਸੁਭਾਅ ਨੂੰ। ਆਪਾਂ ਗੱਲ ਲੱਗੇ ਸੀ ਕਰਨ, ਸੂਈ ਬੜੀ ਤੇਜ਼ੀ ਨਾਲ ਅੱਗੇ ਜਾਂਦੀ, ਆਪਾਂ ਗੱਲ ਕਰਨ ਲੱਗੇ ਸੀ ਕੱਲ੍ਹ ਕਿ ਸੰਗਤ ਦੇ ਵਿੱਚੋਂ ਜਿਹੜੇ ਪ੍ਰਭਾਵ ਪੈਂਦੇ ਹੈ ਮਨੁੱਖ ਦੇ ਉੱਤੇ, ਕਿੱਦਾਂ ਉਹਦੇ ਵਿੱਚੋਂ ਸੋਚ ਜਨਮ ਲੈਂਦੀ ਹੈ, ਅਤੇ ਸੋਚ ਜਿਹੜੀ ਹੈ ਇਨਸਾਨ ਦੇ ਅੰਦਰ ਜਿਹੋ ਜਿਹੀ ਵੀ ਬਣਦੀ ਹੈ। ਆਪਾਂ ਇਹਨੂੰ ਜੇ ਬਰੀਕੀ ਨਾਲ ਵਿਚਾਰਾਂਗੇ ਤਾਂ ਬੜਾ ਫਿਰ ਇਹਨੂੰ ਥੋੜ੍ਹਾ ਲੰਬਾ ਸਮਾਂ ਚਾਹੀਦਾ ਹੁੰਦਾ। ਚਲੋ ਆਪਾਂ ਗੱਲ ਕਰਨ ਲੱਗੇ ਸੀ ਕੱਲ੍ਹ ਕਿ ਮਨੁੱਖ ਦੀਆਂ ਸੰਗਤ ਦੇ ਵਿੱਚੋਂ ਜਿਹੜੀਆਂ ਹੈਬਿਟਸ ਹੈ, ਆਦਤ, ਆਦਤ ਕਿੱਦਾਂ ਬਣਦੀ ਹੈ, ਆਦਤ ਅਤੇ ਸੁਭਾਅ ਕੀ ਦੋਨੋਂ ਇੱਕੋ ਚੀਜ਼ ਹੁੰਦੀ ਹੈ ਜਾਂ ਅਲੱਗ ਅਲੱਗ ਹੁੰਦੇ ਹੈ, ਅਤੇ ਆਦਤ ਜਿਹੋ ਜਿਹੀ ਵੀ ਬਣ ਗਈ, ਆਟੋਮੇਸ਼ਨ 'ਤੇ ਸਾਡੀ ਕਹਿ ਲਓ ਬਾਡੀ ਲੱਗ ਗਈ ਹੈ, ਉਸ ਵੇਲੇ ਪ੍ਰੋਗਰਾਮਿੰਗ ਸਾਡੇ ਅੰਦਰ ਹੋ ਗਈ ਹੈ, ਉਹ ਸਾਡੇ ਕੋਲੋਂ ਕੰਮ ਹੋ ਹੀ ਜਾ ਰਹੇ ਹਾਂ। ਸਵੇਰੇ ਉੱਠ ਕੇ ਫੋਨ ਦੇਖਣਾ ਸਾਡੀ ਆਦਤ ਬਣਦੀ ਜਾ ਰਹੀ ਹੈ, ਰੋਜ਼ ਹੀ ਦੇਖੀ ਜਾ ਰਹੇ ਹਾਂ ਸਾਡੀ ਆਦਤ ਬਣਦੀ ਜਾ ਰਹੀ ਹੈ। ਇੱਕ ਚੀਜ਼ ਜਿਹੜੀ ਰਿਪੀਟ ਹੋਈ ਜਾਂਦੀ ਹੈ ਫਿਰ ਉਹ ਆਦਤ ਪੱਕਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹਦੇ ਨਾਲ ਇੰਟਰਸਟ ਓਨਾ ਹੀ ਡਿਗਰੀ ਦਾ ਹਾਈ ਹੋ ਜਾਂਦਾ ਹੈ, ਅਤੇ ਵਾਰ ਵਾਰ ਫਿਰ ਮਨ ਦੇ ਵਿੱਚ ਉਹ ਚੀਜ਼ ਸਾਡੇ ਵਾਰ ਵਾਰ ਸਾਨੂੰ ਕਰਨ ਦੇ ਲਈ ਮੋਟੀਵੇਟ ਕਰਦੀ ਹੈ, ਪ੍ਰੇਰਿਤ ਕਰਦੀ ਹੈ, ਅਤੇ ਫਿਰ ਲੰਮੇ ਸਮੇਂ ਤੋਂ ਬਾਅਦ ਸਾਡਾ ਸੁਭਾਅ ਵੀ ਬਣਦੀ ਹੈ, ਸਾਡਾ ਬਿਹੇਵੀਅਰ ਬਣ ਜਾਂਦੀ ਹੈ। ਬਿਹੇਵੀਅਰ ਜਿਹੜਾ ਕਿ ਬਾਹਰ ਰਿਫਲੈਕਟ ਹੁੰਦਾ ਹੈ, ਜਿਹਨੂੰ ਪਬਲਿਕ ਨੋਟ ਕਰਦੀ ਹੈ, ਬੋਲਣ ਦਾ ਉਹਦੇ ਢੰਗ ਕਿੱਦਾਂ ਹੈ, ਕੀ ਰਿਸਪੈਕਟ ਨਾਲ, ਸਹਿਣਸ਼ੀਲਤਾ ਨਾਲ, ਕੀ ਉਸ ਦੇ ਅੰਦਰ, ਜਿਵੇਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਨਿਮਣ ਕੀ ਨਿਮਰਤਾ ਨਾਲ ਗੱਲ ਕਰਦਾ ਹੈ, ਨਿਮਣ ਸੁਅੱਖਰ ਖਵਣ ਗੁਣ, ਕੀ ਉਹਦੇ ਅੰਦਰ ਇਹ ਗੁਣ ਹੈਗੇ ਹੈ, ਜੇਵਾ ਮਣੀਆਂ ਮੰਤ, ਕੀ ਬੋਲਾਂ ਦੇ ਵਿੱਚ ਮਿਠਾਸ ਹੈਗੀ ਹੈ। ਬੰਦੇ ਕਈ ਫੋਨ ਵੀ ਯੂਜ਼ ਬਹੁਤ ਕਰ ਲੈਂਦੇ ਹੈ ਪਰ ਬੋਲਣ ਲੱਗਿਆਂ ਉਹਨਾਂ ਦੇ ਨਾਲ, ਉਹਨਾਂ ਦੀ ਬੋਲਣ ਦੇ ਵਿੱਚ ਫਿਰ ਵੀ ਮਿਠਾਸ ਹੁੰਦੀ ਹੈ, ਕਈ ਬੋਲਣ ਦੇ ਵਿੱਚ ਮਾੜੀ ਜਿਹੀ ਗੱਲ 'ਤੇ ਹੀ ਬਹੁਤ ਜਲਦੀ ਗੁੱਸੇ ਵਿੱਚ ਆ ਕੇ ਬੋਲ ਦਿੰਦੇ ਹੈ। ਕਈ ਇਨਸਾਨ ਕਹਿੰਦੇ ਗੁੱਸੇ ਦੇ ਵਿੱਚ ਮੈਂ ਐਕਸਪੀਰੀਅੰਸ ਕਰ ਰਿਹਾ, ਆਪਾਂ ਪਹਿਲਾਂ ਵੀ ਵਿਚਾਰਦੇ ਸੀ ਕਿ ਪ੍ਰਭਾਸਰਾ ਸੰਸਥਾ ਦੇ ਵਿੱਚ ਮੈਂਟਲ ਹੈਲਥ ਦੇ ਉੱਤੇ ਟ੍ਰੇਨਿੰਗ ਕਰਨ ਵਾਸਤੇ ਪ੍ਰਭਾਸਰਾ, ਜੋ ਪੁਰਾਲੀ ਪੰਜਾਬ ਦੇ ਵਿੱਚ ਚੱਲ ਰਿਹਾ ਲਗਭਗ 23 ਸਾਲ ਤੋਂ, ਪਲੱਸ ਹੀ ਸਮਾਂ ਹੋ ਗਿਆ, ਜਿਸ ਦੇ ਵਿੱਚ ਸਾਈਕੋਲੋਜਿਸਟ, ਨਰਸਿੰਗ ਸਟਾਫ, ਸੋਸ਼ਲ ਵਰਕਰ ਅਲੱਗ ਅਲੱਗ ਸਟੱਡੀ ਕਰਨ ਵਾਸਤੇ, ਸਟੱਡੀ ਮੀਨਸ ਪ੍ਰੈਕਟੀਕਲ ਟ੍ਰੇਨਿੰਗ ਕਰਨ ਵਾਸਤੇ ਮੈਂਟਲ ਹੈਲਥ ਦੇ ਉੱਤੇ ਆਉਂਦੇ ਹੈ। ਗੱਲ ਆਉਂਦੀ ਸੀ ਵਾਰ ਵਾਰ ਐਂਗਰ ਦੀ, ਦੋ ਉੱਥੇ ਸਾਈਕੈਟ੍ਰਿਸਟ ਵੀ ਕੰਮ ਕਰਦੇ ਹਾਂ, ਸਾਈਕੋਲੋਜਿਸਟ ਵੀ ਕੰਮ ਕਰਦੇ ਹਾਂ। ਬੜੀ ਲੰਬੀ ਚੌੜੀ ਟੀਮ ਹੈ 200 ਮੈਂਬਰਾਂ ਦੀ, ਜਿਹਦੇ ਨਾਲ ਸੈਂਕੜੇ ਹੀ ਨਾਗਰਿਕ ਜਿਹੜੇ ਹੈਗੇ ਠੀਕ ਹੋ ਕੇ ਵਾਰਸਾਂ ਦੇ ਹਵਾਲੇ ਹੋਏ। ਉਹ ਨਾਗਰਿਕ ਕਿਹੜੇ ਹੈਗੇ ਹੈ ਜਿਹੜੇ ਕਿ ਕੋਈ ਇਨਜਸਟਿਸ ਕਰਕੇ, ਕੋਈ ਸਟ੍ਰੈਸ ਕਰਕੇ ਡਿਪਰੈਸ਼ਨ ਚਲੇ ਗਿਆ, ਡਮੈਂਸ਼ੀਆ ਕਰਕੇ ਘਰ ਦਾ ਰਸਤਾ ਭੁੱਲ ਗਿਆ, ਇਕੱਲਾ ਰਹਿ ਗਿਆ, ਮਾਂ ਬਾਪ ਦੁਨੀਆ ਤੋਂ ਚਲੇ ਗਏ, ਹੁਣ ਬੱਚਾ ਇਕੱਲਾ ਰਹਿ ਗਿਆ। ਉਹ ਮਾਂ ਬਾਪ ਚਲੇ ਗਏ, ਬੱਚਾ ਇੰਟਲੈਕਚੁਅਲੀ ਥੋੜ੍ਹਾ ਵੀਕ, ਸਪੈਸ਼ਲੀ ਏਬਲ ਬੱਚਾ, ਲੜਕਾ ਲੜਕੀ ਐਸਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ। 2015-16 ਦੀ ਰਿਪੋਰਟ ਜਿਸ ਦੇ ਵਿੱਚ 3%, ਹੁਣ 3 ਕਰੋੜ ਦੀ ਆਬਾਦੀ, ਆਬਾਦੀ ਜ਼ਿਆਦਾ ਹੈ ਪੰਜਾਬ ਦੀ ਇਸ ਤੋਂ ਵੀ, 3.5 ਦੇ ਕਰੀਬ ਹੈ, ਵੀ ਫਿਰ ਵੀ 9 ਲੱਖ ਦੇ ਕਰੀਬ ਉਸ ਵੇਲੇ ਇੰਟਲੈਕਚੁਅਲ ਪ੍ਰੋਬਲਮ ਤੋਂ ਜਿਹੜੇ ਪੀੜਿਤ ਬੱਚੇ ਬੱਚੀਆਂ ਮਾਂ ਬਾਪ ਤੋਂ ਬਾਅਦ ਕਿੱਥੇ ਜਾਣਗੇ। ਸ਼ਹਿਰ ਸਾਡੇ ਬੜੇ ਪੜ੍ਹੇ ਲਿਖਿਆਂ ਦੇ ਸ਼ਹਿਰ ਹੈ, ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਵੀ ਅਰੇਂਜਮੈਂਟ ਨਾ ਹੋਣ ਕਰਕੇ ਐਸੇ ਬਹੁਤ ਸਾਰੀਆਂ ਭੈਣਾਂ ਬੀਬੀਆਂ ਅਤੇ ਸਾਡੇ ਨੌਜਵਾਨ ਵੀਰ ਜਿਹੜੇ ਕਿ ਇਹੋ ਜਿਹੇ ਹਾਲਾਤਾਂ ਵਿੱਚ ਚਲੇ ਜਾਂਦੇ ਆ, ਬਿਜ਼ਨਸ ਦੇ ਵਿੱਚ ਉਤਾਰ ਚੜਾਵ ਆ ਗਿਆ, ਜੋਬ ਦੇ ਵਿੱਚ ਉਤਾਰ ਚੜਾਵ ਆ ਗਿਆ, ਸਿਚੁਏਸ਼ਨ ਨੂੰ ਫੇਸ ਨਹੀਂ ਕਰ ਸਕੇ, ਅਤੇ ਜਿਸ ਦੇ ਨਾਲ ਉਹ ਫਿਰ ਡਿਪਰੈਸ਼ਨ ਚਲੇ ਜਾਂਦੇ ਹੈ। ਜਿਸ ਵੇਲੇ ਸਟ੍ਰੈਸ ਵੱਧਦਾ ਹੈ, ਕਈ ਵਾਰ ਨੀਂਦ ਵੀ ਬੰਦੇ ਨੂੰ ਘੱਟ ਆਉਂਦੀ ਹੈ, ਕੰਮ ਕਰਨ ਨੂੰ ਵੀ ਕਈ ਵਾਰ ਦਿਲ ਘੱਟ ਕਰਦਾ, ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਘੱਟ ਜਾਂਦਾ, ਕਈ ਵਾਰ ਬੰਦੇ ਦਾ ਬਿਹੇਵੀਅਰ ਵੀ ਇਰੀਟੇਟਿਡ ਜਾਂ ਬਹੁਤ ਚਿੜਚਿੜਾਪਣ ਜਾਂ ਬੰਦੇ ਦੇ ਮਨ ਦੇ ਵਿੱਚ ਬਿਹੇਵੀਅਰ ਦੇ ਵਿੱਚ ਆ ਜਾਂਦਾ ਹੈ। ਪਰ ਜਦੋਂ ਵੀ ਇਹੋ ਜਿਹੇ ਥੋੜ੍ਹੇ ਜਿਹੇ ਵੀ ਸੰਕੇਤ ਮਿਲਦੇ ਹੈ, ਤਾਂ ਅਸੀਂ ਉਸ ਦੀ ਕਈ ਵਾਰ ਉਹ ਮੈਂਟਲ ਹੈਲਥ ਨੂੰ ਸਮਝਣ ਦੀ ਬਜਾਏ ਅਜੇ ਵੀ ਪੰਜਾਬ ਦੀ ਧਰਤੀ 'ਤੇ ਵੱਡੀ ਗਿਣਤੀ 'ਚ ਕਹਿੰਦੇ ਕਿ ਜਾਣ ਕੇ ਕਰਦਾ, ਚੰਗਾ ਭਲਾ ਹੈਗਾ, ਪਰ ਇਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਅਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਨਹੀਂ ਹੋ ਸਕਦਾ ਇਹਦੀ ਮੈਂਟਲ ਹੈਲਥ ਜਿਹੜੀ ਹੈਗੀ ਹੈ, ਇਸ ਵੇਲੇ ਉਹਨੂੰ ਸਪੋਰਟ ਦੀ ਲੋੜ ਹੈ। ਉਹ ਸਪੋਰਟ ਮੌਕੇ 'ਤੇ ਨਾ ਮਿਲਣ ਕਰਕੇ ਉਹ ਹਾਲਾਤ ਵਿਗੜਦੇ ਬੰਦਾ ਡਿਪਰੈਸ਼ਨ ਜਾ ਕੇ ਸੜਕਾਂ 'ਤੇ ਪਹੁੰਚ ਜਾਂਦਾ, ਘਰ ਦੇ ਵਿੱਚ ਕੋਈ ਟ੍ਰੈਜਡੀ ਹੋ ਗਈ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੈਗੇ ਜਿਹੜੇ ਕਿ ਉੱਥੇ ਪਹੁੰਚਦੇ ਹੈ। ਪਰ ਜਿਹੜੀ ਇੱਕ ਬਿਹੇਵੀਅਰ ਬਣਿਆ ਹੁੰਦਾ, ਜਿਹਨਾਂ ਨੂੰ ਗੁੱਸਾ ਵਾਰ ਵਾਰ ਆਉਂਦਾ, ਇੱਕ ਲੜਕੀ ਜਲੰਧਰ ਤੋਂ ਸਾਨੂੰ ਮਿਲੀ, ਮੈਨੂੰ ਯਾਦ ਆ ਰਹੀ, ਅਤੇ ਮੈਨੂੰ ਕੈਨੇਡਾ ਤੋਂ ਫੋਨ ਗਿਆ, ਕਹਿੰਦੇ ਐਸੇ ਹਾਲਾਤ ਨੇ ਜੀ, ਸਾਡੇ ਨੋਟਸ ਵਿੱਚ ਆਇਆ, ਅਤੇ ਉਹ ਫਟਾਫਟ ਅਸੀਂ ਜਦੋਂ ਉੱਥੇ ਜਾ ਕੇ ਉਹਦੇ ਹਾਲਾਤ ਦੇਖੇ, ਜਾਂਦਿਆਂ ਨੂੰ ਅਸੀਂ ਹੋਸਪਿਟਲ ਪ੍ਰਭਾਸਰ ਦਾ ਜਿਹੜਾ ਹੋਸਪਿਟਲ ਉਹਦੇ ਵਿੱਚ ਲੈ ਕੇ ਆਏ, ਲੜਕੀ ਦੇ ਵਿੱਚ 2 ਗ੍ਰਾਮ ਖੂਨ, ਅਤੇ ਡਾਕਟਰ ਮੈਨੂੰ ਕਹਿੰਦੇ ਅਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਪਰਮਾਤਮਾ ਦੀ ਕਿਰਪਾ ਨਾਲ ਬੜੀ ਜਲਦੀ ਇੰਪਰੂਵ ਹੋ ਗਈ। ਅਤੇ ਮੈਂ ਮਹਿਸੂਸ ਕਰ ਰਿਹਾ ਸੀ ਵੀ ਇੰਨੀ ਜਲਦੀ ਕਿੱਦਾਂ ਇੰਪਰੂਵ ਹੋਈ, ਉਹਦੇ ਬਿਹੇਵੀਅਰ ਜਿਹੜਾ ਸੀ ਉਹਦੇ 'ਚ ਪੇਸ਼ੈਂਸ ਤਾਂ ਹੈਗੀ ਸੀ, ਪਰ ਫਾਦਰ ਦੀ ਡੈਥ ਤੋਂ ਬਾਅਦ ਅਚਨਚੇਤ ਸਦਮਾ ਲੱਗਿਆ ਅਤੇ ਉਹ ਬਰਦਾਸ਼ਤ ਨਹੀਂ ਕਰ ਸਕੀ, ਮਦਰ ਦੀ ਹਾਲਤ ਵੀ ਵਿਗੜ ਗਈ। ਬੀ ਟੈਕ ਉਹਦੀ ਸਿਸਟਰ ਸੀ, ਉਹਦੇ ਵੀ ਹਾਲਾਤ ਜਿਹੜੇ ਸੀ ਠੀਕ ਨਹੀਂ ਸੀ, ਪਰ ਉਹ ਕਹਿੰਦੇ ਮਾਮੇ ਉਹਦੇ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ। ਅੱਜ ਮੈਂਟਲ ਹੈਲਥ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ, ਅਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਸਾਡੀਆਂ ਆਦਤਾਂ, ਸਾਡੀ ਹੈਬਿਟਸ ਜਿਹੜੀ ਕਿ ਸਾਡੇ ਅੰਦਰਲੀ ਪ੍ਰੋਗਰਾਮਿੰਗ ਜਿਹੜੀ ਹੋ ਜਾਂਦੀ ਹੈ, ਇਹ ਸਾਡੀਆਂ ਆਦਤਾਂ ਫਿਰ ਜੇ ਤਾਂ ਬਣ ਗਈਆਂ ਚੰਗੀਆਂ, ਹੁਣ ਚੰਗੀਆਂ ਦਾ ਸੋਰਸ ਕੀ ਹੈ, ਕਹਿ ਦਿੰਦਾ ਹਰ ਇੱਕ ਬੰਦਾ ਕਹਿੰਦਾ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋ, ਪੋਜ਼ਿਟਿਵ ਰਹਿਣ ਦਾ ਫਿਰ ਸੋਰਸ ਕੀ ਹੁੰਦਾ, ਬੜੀ ਮੀਨਿੰਗਲੈਸ ਜੀ ਗੱਲ ਹੈ। ਪੋਜ਼ਿਟਿਵ ਰਹੋ, ਕਿਸੇ ਦਾ ਦਿਲ ਕਰਦਾ ਨੈਗੇਟਿਵ ਰਹਿਣ ਨੂੰ, ਪਰ ਪਤਾ ਤਾਂ ਲੱਗਣਾ ਚਾਹੀਦਾ ਕਿ ਪੋਜ਼ਿਟਿਵਿਟੀ ਦਾ ਸੋਰਸ ਕੀ ਹੈ, ਨੈਗੇਟਿਵਿਟੀ ਦਾ ਸੋਰਸ ਕੀ ਹੈ। ਜਦੋਂ ਅਸੀਂ ਥੋੜ੍ਹਾ ਡੀਪ ਜਾ ਕੇ ਇਸ ਨੂੰ ਵਿਚਾਰਦੇ ਹਾਂ ਅਤੇ ਨੈਚੁਰਲੀ ਰੂਟ ਦੇ ਉੱਤੇ ਕੰਮ ਕਰਦੇ ਹਾਂ, ਇਹ ਰੂਟ ਹੀ ਹੈ ਨਾ ਫਿਰ ਸਾਡੀਆਂ ਆਦਤਾਂ, ਅਤੇ ਫਲ ਕੀ ਹੈ, ਸਾਡਾ ਬਿਹੇਵੀਅਰ। ਜਿਹੜਾ ਫਲ ਲੱਗਦਾ ਨਾ ਬਿਹੇਵੀਅਰ, ਜਿੱਦਾਂ ਵੀ ਬੰਦਾ ਫਿਰ ਅੱਗੇ ਰਿਐਕਟ ਕਰਦਾ, ਉਹਦਾ ਬੋਲਣ ਦਾ ਢੰਗ, ਉਹਦਾ ਰਿਸਪੋਂਸ ਕਿੱਦਾਂ ਦਾ ਕਿਸੇ ਸਿਚੁਏਸ਼ਨ ਦੇ ਵਿੱਚ ਦਿੰਦਾ, ਇਹ ਸਾਡਾ ਬਿਹੇਵੀਅਰ ਜਿਹੜਾ ਹੈਗਾ ਫਿਰ ਸਾਡੀਆਂ ਆਦਤਾਂ ਦੇ ਵਿੱਚੋਂ ਬਣਦਾ। ਜਿਸ ਵੇਲੇ ਅਸੀਂ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕਰੀਏ, ਜਿਹੜੀ ਪੋਜ਼ਿਟਿਵਿਟੀ ਨੇ ਕਿੱਥੋਂ ਆਉਣਾ ਹੈ, ਪੋਜ਼ਿਟਿਵਿਟੀ ਨੇ ਤਾਂ ਉਹਨਾਂ ਕੋਲੋਂ ਹੀ ਆਉਣਾ ਹੈ ਨਾ। ਹੁਣ ਜਿਹਨਾਂ ਦੀ ਤੁਸੀਂ ਸੰਗਤ ਦੇ ਵਿੱਚ ਬੈਠੇ ਹੋ, ਕਿੰਨੇ ਪੋਜ਼ਿਟਿਵ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਤੱਤੀਆਂ ਤਵੀਆਂ 'ਤੇ ਗੁਰੂ ਸਾਹਿਬ ਬੈਠ ਕੇ ਜਿਹੜੇ ਸ਼ਬਦ ਵਰਤ ਰਹੇ ਹੈ, ਅਤੇ ਉਹਦੇ ਵਿੱਚ ਤਾਂ ਤੇਰਾ ਭਾਣਾ ਮਿੱਠਾ ਲੱਗ ਗਿਆ ਕਹਿ ਰਹੇ ਹੈ ਨਾ। ਸੋ ਗੁਰੂ ਪਿਆਰੇ, ਪੋਜ਼ਿਟਿਵਿਟੀ, ਜਦੋਂ ਵੀ ਆਪਾਂ ਪੋਜ਼ਿਟਿਵ ਇਨਵਾਇਰਮੈਂਟ ਦੇ ਵਿੱਚ ਜਾਂਦੇ ਹਾਂ, ਪੋਜ਼ਿਟਿਵ ਖਿਆਲਾਂ ਦੀ ਸੰਗਤ ਕਰਦੇ ਹਾਂ, ਭਾਵੇਂ ਉਹ ਪੜ੍ਹਦੇ ਹਾਂ ਅਤੇ ਭਾਵੇਂ ਉਹ ਸੁਣਦੇ ਹਾਂ, ਕਿਉਂਕਿ ਅੱਖਾਂ ਨਾਲ ਦੇਖ ਕੇ ਅਤੇ ਕੰਨਾਂ ਦੇ ਨਾਲ ਸੁਣ ਕੇ ਸਾਡੇ ਅੰਦਰ ਬੜੇ ਇਮੋਸ਼ਨ ਪੈਦਾ ਹੁੰਦੇ ਹੈ, ਬੜੀਆਂ ਭਾਵਨਾਵਾਂ ਪੈਦਾ ਹੁੰਦੀਆਂ, ਉਹ ਥੋਟਸ ਦੀ ਨਾ ਇੱਕ ਚੇਂਜ ਚੱਲ ਪੈਂਦੀ ਹੈ, ਉਹ ਅਟਰੈਕਟ ਕਰਦੀਆਂ ਉਸੇ ਫੈਮਿਲੀ ਦੀ ਥੋਟਸ ਨੂੰ ਅੱਗੇ ਤੋਂ ਅੱਗੇ ਅਟਰੈਕਟ ਕਰੀ ਜਾਂਦੀਆਂ। ਪਰ ਸਾਨੂੰ ਆਪਣੇ ਮਨ ਦੇ ਉੱਤੇ ਧਿਆਨ ਦੇਣ ਦੀ ਬਹੁਤ ਲੋੜ ਹੈ ਕਿ ਸਾਡੇ ਮਨ ਦੇ ਉੱਤੇ ਚੱਲ ਕੀ ਰਿਹਾ। ਜੇ ਨਹੀਂ ਵੀ ਜਾਂਦੇ ਨਾ ਆਪਾਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਕੁ ਟਾਈਮ ਵੀ ਆਪਣੇ ਮਨ ਨੂੰ ਚੈੱਕ ਕਰ ਲਈਏ ਨਾ ਵੀ ਇਸ ਦੇ ਉੱਤੇ ਕੀ ਚੱਲ ਰਿਹਾ, ਤਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਣਗੀਆਂ ਜਿਹਦੇ ਵਿੱਚ ਗਿਲੇ ਸ਼ਿਕਵੇ ਸਾਡੇ ਮਨ 'ਤੇ ਚੱਲਦੇ ਹੁੰਦੇ ਆ ਕਿ ਇਹ ਕਿਉਂ ਹੋਇਆ, ਉਸਨੇ ਕਿਉਂ ਇੱਦਾਂ ਕੀਤਾ। ਦੁਨੀਆਂ ਦੇ ਡਾਇਲੋਗ ਜਿਹੜੀਆਂ ਸਾਡੇ ਅਕੋਰਡਿੰਗ ਨਹੀਂ ਹੋਣੇ, ਇਹ ਅਸੀਂ ਗਿਲੇ ਸ਼ਿਕਵਿਆਂ ਦੇ ਨਾਲ। ਜਿਵੇਂ ਇੱਕ ਵਾਰ ਇੱਕ ਨੌਜਵਾਨ ਕਹਿੰਦਾ, ਇੱਕ ਸੱਜਣ ਨੂੰ ਕਹਿੰਦਾ, ਜੀ ਮੇਰੀ ਬਹੁਤ ਵੱਡੀ ਸਮੱਸਿਆ, ਮੇਰਾ ਮਨ ਬਹੁਤ ਪਰੇਸ਼ਾਨ ਰਹਿੰਦਾ। ਕਹਿੰਦਾ ਵੀ ਉੱਥੇ ਆਪਾਂ ਅੱਗੇ ਚੱਲਦੇ ਹਾਂ, ਦਰੱਖਤ ਨੀਚੇ ਬੈਠ ਕੇ ਗੱਲ ਕਰਦੇ ਹਾਂ। ਅਤੇ ਉਹ ਜਾ ਰਹੇ ਸੀ, ਉਹ ਰਸਤੇ ਵਿੱਚ ਇੱਕ ਬੜਾ ਤਿੱਖਾ ਜਿਹਾ ਇੱਕ ਪੱਥਰ ਪਿਆ ਸੀ ਰਸਤੇ ਵਿੱਚ। ਉਹਨੇ ਕਿਹਾ ਇਹਨੂੰ ਚੁੱਕ ਲੈ। ਉਹ ਨੌਜਵਾਨ ਨੇ ਉਹ ਪੱਥਰ ਨੂੰ ਚੱਕ ਲਿਆ। ਉਹ ਥੋੜ੍ਹੀ ਦੂਰ ਅੱਗੇ ਗਿਆ, ਪੱਥਰ ਥੋੜ੍ਹਾ ਭਾਰਾ ਸੀ ਅਤੇ ਉਹ ਅਨਕੰਫਰਟੇਬਲ ਥੋੜ੍ਹਾ ਜਿਹਾ ਹੋਣ ਲੱਗਿਆ। ਅਤੇ ਉਹ ਮਹਾਂਪੁਰਸ਼ ਕਹਿੰਦੇ, ਕੀ ਗੱਲ, ਠੀਕ ਨਹੀਂ? ਕਹਿੰਦੇ, ਨਹੀਂ, ਬਹੁਤ ਦਰਦ ਹੋ ਰਿਹਾ। ਅਤੇ ਜਦੋਂ ਉਹ ਪਰੇਸ਼ਾਨ ਜਿਹਾ ਦੇਖਿਆ, ਉਹਨੇ ਕਿਹਾ ਵੀ, ਕਹਿੰਦਾ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ, ਮੇਰੀ ਤਾਂ ਸਰੀਰ 'ਚ ਦਰਦ ਕਰਨ ਲੱਗ ਗਿਆ, ਮੇਰੀਆਂ ਬਾਹਾਂ ਵੀ ਦੁਖਣ ਲੱਗ ਗਈਆਂ। ਕਹਿੰਦੇ ਪੱਥਰ ਨੂੰ ਸਾਈਡ 'ਤੇ ਰੱਖ ਦੇ। ਉਹਨੇ ਪੱਥਰ ਨੂੰ ਸਾਈਡ 'ਤੇ ਰੱਖ ਦਿੱਤਾ ਅਤੇ ਅੱਗੇ ਬੈਠੇ। ਕਹਿੰਦੇ, ਕੀ ਗੱਲ ਹੋ ਗਈ ਹੁਣ? ਕਹਿੰਦੇ, ਬਾਹਾਂ ਕਿੰਨੀਆਂ ਕੁ ਦੁਖਦੀਆਂ? ਕਹਿੰਦੇ, ਨਹੀਂ, ਹੁਣ ਤਾਂ ਮੈਂ ਠੀਕ ਹੋ ਗਿਆ। ਕਹਿੰਦੇ, ਜੇਕਰ ਸਿਰ ਦੁਖਦਾ ਰਹਿੰਦਾ ਏ, ਪਰੇਸ਼ਾਨੀ ਰਹਿੰਦੀ ਹੈ, ਆ ਜੋ ਅਸੀਂ ਸਿਰ ਦੇ ਵਿੱਚ ਇੰਨਾ ਬੋਝ ਰੱਖਿਆ, ਉਸਨੇ ਮੈਨੂੰ ਇੱਦਾਂ ਕਿਹਾ ਸੀ, ਉਹ ਮੇਰੇ ਵੱਲ ਇੱਦਾਂ ਦੇਖਦਾ ਸੀ, ਉਹ ਮੇਰੇ ਬਾਰੇ ਇੱਦਾਂ ਸੋਚਦਾ, ਉਹਨਾਂ ਨੇ ਸਭ ਦੇ ਸਾਹਮਣੇ ਮੈਨੂੰ ਇਹ ਸਵਾਲ ਪੁੱਛ ਲਿਆ, ਇਹ ਇੰਨਾ ਕੂੜ ਕਬਾੜ ਜਿਹਾ ਅਸੀਂ ਆਪਣੇ ਅੰਦਰ ਭਰ ਕੇ ਰੱਖਦੇ ਹਾਂ ਨਾ, ਮਤਲਬ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਰਹਿੰਦੇ ਹਾਂ ਕਿ ਦੂਜਾ ਮੇਰੇ ਪ੍ਰਤੀ ਗਲਤ ਸੋਚ ਰਿਹਾ ਹੈ, ਅਤੇ ਸਾਨੂੰ ਤਾਂ ਪਤਾ ਨਾ ਅਸੀਂ ਕੀ ਸੋਚਦੇ ਹਾਂ, ਦੂਜਾ ਸਾਡੇ ਪ੍ਰਤੀ ਕੀ ਸੋਚਦਾ ਹੈ ਸਾਡੇ ਲਈ ਮਾਇਨੇ ਨਹੀਂ ਰੱਖਦਾ, ਅਸੀਂ ਆਪਣੇ ਪ੍ਰਤੀ ਕੀ ਸੋਚਦੇ ਹਾਂ ਸਾਡੇ ਲਈ ਤਾਂ ਉਹੀ ਮਾਇਨੇ ਰੱਖਦਾ ਹੈ ਨਾ। ਜਿੰਨੀ ਦੇਰ ਤੱਕ ਅਸੀਂ ਇਹ ਬੇਕਾਰ ਦੇ ਖਿਆਲ, ਜਿਹੜੇ ਸਾਡੀ ਜ਼ਿੰਦਗੀ ਚੰਗੀ ਭਲੀ ਪੜ੍ਹੇ ਲਿਖੇ ਇਨਸਾਨ ਦੀ ਵੀ ਬੇਕਾਰ ਕਰ ਦਿੰਦੇ ਹਾਂ, ਕਿਹੜੇ ਖਿਆਲ, ਇਹ ਸੰਸਾਰ ਦੀ ਜਿਹੜੀ ਬੇਲੋੜੀ ਅਸੀਂ ਪਰਵਾਹ ਕਰਦੇ ਹਾਂ, ਜਿਸ ਸੰਸਾਰ ਨੂੰ ਸਾਡੀ ਬਿਲਕੁਲ ਵੀ ਪਰਵਾਹ ਨਹੀਂ। ਅਸੀਂ ਕਿਹੋ ਜਿਹੇ ਹਾਲਾਤਾਂ 'ਚ ਜ਼ਿੰਦਗੀ ਕੱਟ ਰਹੇ ਹਾਂ, ਸਾਡੀਆਂ ਲੋੜਾਂ ਕੀ ਹੈ, ਸਾਡੇ ਬੱਚੇ ਦੀਆਂ ਲੋੜਾਂ ਕੀ ਹੈ, ਸਾਡੀ ਫੈਮਿਲੀ ਦੀਆਂ ਲੋੜਾਂ ਕੀ ਹੈ, ਜਿਹੜੇ ਸਮਾਜ ਨੂੰ ਸਾਡੀ ਪਰਵਾਹ ਨਹੀਂ, ਉਸ ਦੀ ਪਰਵਾਹ ਵਿੱਚ ਆ ਕੇ ਅਸੀਂ ਫੈਸਲੇ ਕਰਦੇ ਹਾਂ, ਉਹਦੇ ਕੌਨਸੀਕੁਐਂਸ ਅਸੀਂ ਭੁਗਤਦੇ ਹਾਂ। ਸਾਨੂੰ ਪਤਾ ਕਿਹੋ ਜਿਹਾ ਘਰ ਚਾਹੀਦਾ ਹੈ, ਸਾਨੂੰ ਪਤਾ ਹੈ ਕਿ ਸਾਨੂੰ ਕਿਹੋ ਜਿਹੀ ਗੱਡੀ ਚਾਹੀਦੀ ਹੈ। ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਸਭ ਤੋਂ ਪਹਿਲਾਂ ਖੁਦ ਆਪ ਕਰਨੇ ਸ਼ੁਰੂ ਕਰੀਏ। ਆਪਾਂ ਗੱਲ ਕਰ ਰਹੇ ਸੀ ਜਿਹੜੀ ਆਦਤ ਬਣਦੀ ਹੈ ਪੋਜ਼ਿਟਿਵ, ਜਿਹੜੀ ਆਪਾਂ ਨੂੰ ਗੱਲ ਆਈ ਕਿ ਪੋਜ਼ਿਟਿਵ ਰਹਿਣਾ, ਪੋਜ਼ਿਟਿਵ ਕੌਣ ਰਹਿ ਸਕਦਾ ਹੈ? ਆਪਣੇ ਅੰਦਰੋਂ ਜਿਹੜਾ ਆਪਣੀ ਇਨਰ ਵਾਇਸ ਤੋਂ ਗਾਈਡੈਂਸ ਲੈ ਕੇ ਡਿਸੀਜਨ ਲਵੇ। ਹਰ ਸਮੇਂ ਸਾਡੇ ਸਾਹਮਣੇ ਸਿਚੁਏਸ਼ਨ ਬਣ ਰਹੀ ਹੈ ਇਨਸਾਈਡ ਵਰਲਡ ਦੇ ਵਿੱਚ, ਹਰ ਸਮੇਂ ਅਸੀਂ ਫੈਸਲੇ ਲੈ ਰਹੇ ਹਾਂ, ਸਾਡੇ ਅੰਦਰੋਂ ਆਵਾਜ਼ ਆ ਰਹੀ ਹੈ ਇਨਰ ਵਾਇਸ। ਇੱਕ ਹੈਗੀ ਹੈ ਅਕੁਆਇਰਡ ਨੌਲੇਜ, ਅਕੁਆਇਰਡ ਨੌਲੇਜ ਜਿਹਨੂੰ ਸੰਕਲਪ ਵਿਕਲਪ ਦੀ ਅਸੀਂ ਕਹਿੰਦੇ ਜੰਗ ਚੱਲਦੀ ਸਾਡੇ ਅੰਦਰ, ਪਰ ਫੈਸਲਾ ਕਿਹੜਾ ਲੈਂਦੇ ਹਾਂ ਅਸੀਂ? ਜਿਸ ਨੂੰ ਅਸੀਂ ਬਹੁਤ ਡੀਪਲੀ ਵਾਰ ਵਾਰ ਸਮਾਂ ਦਿੱਤਾ ਹੁੰਦਾ ਹੈ, ਜਿਸ ਦਾ ਪ੍ਰਭਾਵ ਸਾਡੇ 'ਤੇ ਜ਼ਿਆਦਾ ਹੁੰਦਾ ਹੈ, ਜਿਹੜੀਆਂ ਸੋਚਾਂ ਜ਼ਿਆਦਾ ਸਮਾਂ ਸਾਡੇ ਮਨ 'ਤੇ ਟਿਕਦੀਆਂ ਹੈ, ਉਹ ਸੋਚ ਸਾਡੇ 'ਤੇ ਜ਼ਿਆਦਾ ਗਹਿਰਾ ਪ੍ਰਭਾਵ ਛੱਡ ਕੇ ਜਾਂਦੀ ਹੈ, ਅਤੇ ਡਿਸੀਜਨ ਫਿਰ ਅਸੀਂ ਉਸਦੇ ਅਕੋਰਡਿੰਗ ਲੈਂਦੇ ਹਾਂ। ਪੋਜ਼ਿਟਿਵ ਰਹਿਣ ਦੇ ਲਈ ਨਾ ਸਾਡੀ ਇਨਰ ਵੋਇਸ ਜਿਹੜੀ ਹੈਗੀ ਹੈ, ਜਿਹੜੀ ਜ਼ਮੀਰ 'ਚੋਂ, ਗੁਰੂ ਸਾਹਿਬ ਕਹਿੰਦੇ ਮਨਮੁਖ ਅੰਧੇ ਸੁੱਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਸੋ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਜਿਹੜੀ ਲਿਆਉਣ ਲਈ ਸਾਨੂੰ ਹਰ ਸਿਚੁਏਸ਼ਨ ਦੇ ਵਿੱਚ ਅੰਦਰੋਂ ਕਾਲ ਆਉਂਦੀ ਹੈ, ਜਿਹੜੀ ਅੰਦਰੋਂ ਕਾਲ ਆਉਂਦੀ ਹੈ ਸਾਨੂੰ ਇਨਰ ਵਾਇਸ ਜਿਹੜੀ ਹੈ ਉਹ ਸਾਡੀ ਕਾਲ ਹੈ, ਜਿਹੜੀ ਨਾਨਕ ਲਿਖਿਆ ਨਾਲ, ਜਿਵੇਂ ਟ੍ਰੈਫਿਕ ਦੇ ਨਿਯਮ ਜਿਹੜੇ ਹੈਗੇ ਆ ਨਾ, ਜੇ ਸਮਝ ਕੇ ਚੱਲਾਂਗੇ ਅਸੀਂ ਮੰਜ਼ਿਲ 'ਤੇ ਪਹੁੰਚ ਜਾਂਗੇ। ਹਰ ਗੱਡੀ ਦੇ ਵਿੱਚ ਗੱਡੀ ਦਾ ਇੰਸਟਰਕਸ਼ਨ ਮੈਨੂਅਲ ਹੁੰਦਾ, ਸਾਨੂੰ ਵੀ ਸਾਡੇ ਅੰਦਰ ਇੰਸਟਰਕਸ਼ਨ ਮੈਨੂਅਲ ਨਾਨਕ ਲਿਖਿਆ ਨਾਲ ਜਿਹੜਾ ਹੈਗਾ ਨਾ, ਉਹ ਅੰਦਰੋਂ ਆਵਾਜ਼ ਆਉਂਦੀ ਹੈ ਹਰ ਸਿਚੁਏਸ਼ਨ। ਸਭ ਤੋਂ ਪਹਿਲੀ ਕਾਲ ਆਉਂਦੀ ਹੈ, ਸਭ ਤੋਂ ਵੱਧ ਇਗਨੋਰ ਹੋ ਜਾਂਦੀ ਸਾਡੇ ਕੋਲੋਂ। ਇਸ ਕਰਕੇ ਜੋ ਅਸੀਂ ਫੈਸਲੇ ਲੈਂਦੇ ਹਾਂ ਉਹ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦੇ ਹਾਂ, ਕਿਉਂ? ਅੰਦਰੋਂ ਆਵਾਜ਼ ਆਈ ਸੀ ਉਹ ਮੈਨੂੰ ਇੱਦਾਂ ਕਰਨਾ ਚਾਹੀਦਾ, ਮੇਰੇ ਸਾਹਮਣੇ ਕੋਈ ਵੀ ਘਟਨਾ ਘਟ ਗਈ, ਬਾਅਦ 'ਚ ਪਤਾ ਲੱਗਿਆ ਕਿ ਉਹ ਤਾਂ ਮੇਰਾ ਰਿਸ਼ਤੇਦਾਰ ਸੀ, ਬਾਅਦ 'ਚ ਪਤਾ ਲੱਗਿਆ ਉਹ ਤਾਂ ਮੇਰੀ ਫੈਮਿਲੀ ਦਾ ਮੈਂਬਰ ਸੀ। ਐਸੀਆਂ ਬਹੁਤ ਸਾਰੀਆਂ ਘਟਨਾਵਾਂ ਬਾਅਦ ਦੇ ਵਿੱਚ ਬੰਦਾ ਪਛਤਾਉਂਦਾ, ਪਰ ਉਸ ਵੇਲੇ ਅੰਦਰੋਂ ਆਵਾਜ਼ ਆਈ ਸੀ, ਅਸੀਂ ਇਗਨੋਰ ਕਰਤਾ, ਮੇਰੇ ਕੋਲ ਟਾਈਮ ਨਹੀਂ, ਮੈਂ ਘਰ ਜਾਣ ਤੋਂ ਲੇਟ ਹੋ ਜਾਵਾਂਗਾ, ਮੈਂ ਜੋਬ ਤੋਂ ਲੇਟ ਹੋ ਜਾਵਾਂਗਾ। ਉਸ ਵੇਲੇ ਬੰਦਾ ਪਿਆਰ ਰਸਤੇ ਵਿੱਚ ਉਹਨੂੰ ਹੈਲਪ ਦੀ ਲੋੜ ਸੀ, ਉਹ ਪਾਣੀ ਮੰਗ ਰਿਹਾ ਸੀ। ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਅੰਦਰੋਂ ਅੰਦਰੋਂ ਜਿਹੜੀ ਗਾਈਡੈਂਸ ਲੈ ਕੇ ਡਿਸੀਜਨ ਜਦੋਂ ਲੈਣੇ ਸ਼ੁਰੂ ਕਰ ਦਾਂਗੇ, ਇਸ ਚੀਜ਼ ਦੇ ਲਈ ਐਲੀਜੀਬਲ ਸਾਨੂੰ ਗੁਰਬਾਣੀ ਬਣਾਏਗੀ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਪਰੇ ਕਰਦੇ ਸੰਸਾਰ ਦੇ ਪ੍ਰਭਾਵ ਨੂੰ ਅਤੇ ਕਾਮ ਕ੍ਰੋਧ ਹੰਕਾਰ ਨੂੰ ਪਰੇ ਕਰਦੇ, ਪਰ ਹਰ ਲੋਭ ਨਿੰਦਾ ਕੂੜ ਤਿਆਗਦੇ, ਨੀਵਾਂ ਦਿਖਾਉਣ ਦੀ ਸੋਚ ਨੂੰ ਤਿਆਗਦੇ, ਪਿੱਛੇ ਛੱਡਣ ਦੀ ਸੋਚ ਨੂੰ ਤਿਆਗਦੇ, ਉਸੇ ਮਾਲਕ ਦੇ ਬੰਦੇ ਨਾਲ ਵਿਤਕਰੇ ਨਾ ਕਰ। ਇਸ ਨੇ ਸਾਡੀ ਹਾਲਤ ਐਸੀ ਬਣਾਤੀ ਹੈ। ਹੁਣ ਮੈਂ ਆਉਣ ਲੱਗਿਆ ਥੋੜ੍ਹੇ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ, ਮਤਲਬ ਇੱਕ ਮਾਤਾ, ਉਹਦੀ ਉਮਰ ਹੋਣੀ ਹੈ 85 ਸਾਲ, ਉਹਦਾ ਇੱਕ ਬੇਟਾ ਜਿਹੜਾ ਸੀ ਉਹਦੀ ਉਮਰ ਹੋਣੀ ਹੈ ਕੋਈ 60 ਸਾਲ ਦੇ ਕਰੀਬ, 3 ਸਾਲ ਪਲੱਸ ਜਿਨ੍ਹਾਂ ਨੇ ਵੀ ਸਾਨੂੰ ਦੱਸਿਆ ਮੋਹਾਲੀ ਬਿਲਕੁਲ ਹੋਸਪਿਟਲ ਦੇ ਲਾਗੇ, ਇੰਨੇ ਸਾਲਾਂ ਤੋਂ ਬੜੇ ਅਜੀਬ ਜਿਹੇ ਹਾਲਾਤਾਂ ਦੇ ਵਿੱਚ ਖੜਿਆ ਨਹੀਂ ਸੀ ਜਾ ਰਿਹਾ, ਜਿੱਥੋਂ ਕੁਛ ਵੀ ਉਹਨਾਂ ਨੂੰ ਨਿਕਲ ਕੇ ਕੁਛ ਵੀ ਕੱਟ ਸਕਦਾ ਹੈ। ਉਹਨਾਂ ਦੀ ਵੀਡੀਓ ਪਈ ਹੋਏਗੀ ਸ਼ਾਇਦ। ਜਦੋਂ ਉਹਨਾਂ ਦਾ ਮੈਂ ਵਾਰਸਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਕੀਤੀ ਬੇਟੇ ਨਾਲ, ਉਹਨੇ ਆਪਣੀ ਮਾਂ ਨੂੰ ਜਿਹਨੇ ਇੰਨੀ ਮਿਹਨਤ ਨਾਲ ਉਹਨੂੰ ਪੜ੍ਹਾ ਕੇ ਅਤੇ ਪੈਰਾਂ 'ਤੇ ਖੜ੍ਹਾ ਕੀਤਾ, ਅਤੇ ਰਹਿੰਦਾ ਵੀ ਕਿੱਥੇ, ਚੰਡੀਗੜ੍ਹ, ਉਹਨੇ ਕਿਹਾ ਮੈਂ ਕਿਸੇ ਵੀ ਕੀਮਤ 'ਤੇ ਆਪਣੀ ਮਦਰ ਨੂੰ ਨਹੀਂ ਸੰਭਾਲ ਸਕਦਾ, ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ। ਮਤਲਬ ਇੰਨਾ ਜ਼ਿਆਦਾ ਅਸੀਂ ਕਮਜ਼ੋਰ ਹੋ ਚੁੱਕੇ ਹਾਂ, ਔਰ ਇੰਨਾ ਬੇਚੈਨ ਲੱਗ ਰਿਹਾ ਸੀ ਉਹਦੀ ਗੱਲ ਦੇ ਵਿੱਚੋਂ, ਉਹਦੇ ਕੋਲੋਂ ਗੱਲ ਵੀ ਨਹੀਂ ਹੋ ਰਹੀ ਸੀ। ਕਹਿੰਦਾ ਮੈਂ ਆਪ ਬਹੁਤ ਸਟ੍ਰੈਸ ਦੇ ਵਿੱਚ ਹਾਂ, ਮੈਂ ਆਪ ਬਹੁਤ ਪਰੇਸ਼ਾਨ ਹਾਂ, ਮੈਂ ਦੁਖੀ ਹਾਂ। ਕਿਉਂ? ਜੇਕਰ ਇਨਸਾਨ ਦੇ ਅੰਦਰਲਾ ਹੀ ਕਰੈਕਟਰ, ਇਨਸਾਨੀਅਤ ਹੀ ਖਤਮ ਹੋ ਜਾਵੇ, ਮੰਨ ਲਓ ਡਾਕਟਰ ਦੇ ਅੰਦਰ ਡਾਕਟਰ ਵਾਲਾ ਕਰੈਕਟਰ ਨਾ ਹੋਵੇ ਅਤੇ ਸਾਹਮਣੇ ਉਹਦੇ ਬੰਦਾ ਪਿਆ ਤੜਫ ਰਿਹਾ ਹੋਵੇ, ਉਹ ਕਹੇ ਮੈਂ ਕੀ ਕਰਾਂ। ਮਤਲਬ ਜੇ ਇਨਸਾਨ ਦੇ ਅੰਦਰ ਇਨਸਾਨੀਅਤ ਵਾਲਾ ਕਰੈਕਟਰ ਖਤਮ ਹੋ ਜਾਏ ਤਾਂ ਨੈਚੁਰਲੀ ਉਹ ਕਮਜ਼ੋਰ ਤਾਂ ਹੋਏਗਾ। ਇਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਅਸੀਂ ਅੱਜ ਦੇਖ ਰਹੇ ਹਾਂ, ਜਿਨ੍ਹਾਂ ਲਈ ਭਾਵੇਂ ਅਸੀਂ ਕਾਫੀ ਕੋਸ਼ਿਸ਼ ਪਰਮਾਤਮਾ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਾਂ, ਵੀ ਮੈਂਟਲ ਹੈਲਥ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਈਏ। ਇਹਦੀ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਦੂਜੇ ਦੀ ਸਪੋਰਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਲਈ ਕੋਸ਼ਿਸ਼ ਕਰਦੇ ਹਾਂ, ਪਰ ਇੰਨੇ ਜ਼ਿਆਦਾ ਭੈਣ ਭਰਾ ਜਿਹੜੇ ਇਸ ਤੋਂ ਪੀੜਤ ਹੈ, ਉਹਨਾਂ ਲਈ ਇੱਦਾਂ ਲੱਗਦਾ ਕਿ ਸਾਨੂੰ ਇੱਕ ਕੇਅਰਿੰਗ ਸਿਟੀ ਡਿਵੈਲਪ ਕਰਨ ਦੀ ਲੋੜ ਹੈ, ਜਿੱਥੇ ਮਾਨਸਿਕ ਅਤੇ ਸਰੀਰਕ ਹਾਲਤ ਮੁਤਾਬਕ, ਜਿਨ੍ਹਾਂ ਦੀ ਹੁਣ ਨਾ ਕੋਈ ਸਿਰ 'ਤੇ ਛੱਤ ਹੈ ਨਾ ਏਬਲ ਬੋਡੀ ਰਹੀ, ਵੀ ਉਹਨਾਂ ਦੀ ਕੇਅਰ ਅਤੇ ਟ੍ਰੀਟਮੈਂਟ ਅਤੇ ਰੀਹੈਬਲੀਟੇਸ਼ਨ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਹੱਥ ਦੀ ਗਰਮੀ, ਸਰਦੀ ਅਤੇ ਹਨੇਰੀਆਂ ਝੱਖੜਾਂ 'ਚ ਬਾਹਰ ਜ਼ੁਲਮਾਂ ਦਾ ਸ਼ਿਕਾਰ ਹੋ ਕੇ 10 ਸਾਲ ਦੀ ਬੱਚੀ ਬੱਚੇ ਨੂੰ ਆ ਕੇ ਜਨਮ ਦੇ ਰਹੀ ਹੈ, 80 ਸਾਲ ਦੀ ਔਰਤ ਰੇਪ ਤੋਂ ਪੀੜਤ ਮਿਲ ਰਹੀ ਹੈ। ਮਤਲਬ ਇੰਨਾ ਜ਼ਿਆਦਾ ਸਾਡੇ ਅੰਦਰਲਾ ਇਨਸਾਨ ਮਰ ਚੁੱਕਿਆ। ਮਹਾਰਾਜ ਕਿਰਪਾ ਕਰਨ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਹੀ ਸਾਡੀ ਮੈਂਟਲ ਹੈਲਥ ਸਟਰੋਂਗ ਬਣ ਸਕਦੀ ਹੈ, ਸਾਨੂੰ ਸੱਚ ਦੀ ਸੋਝੀ ਹੋ ਸਕਦੀ ਹੈ, ਉਹਦੇ ਨਾਲ ਹੀ ਅਸੀਂ ਨੈਗੇਟਿਵ ਸਿਚੁਏਸ਼ਨ ਜਿਹੜੀਆਂ ਸੰਸਾਰ ਦੇ ਲਈ ਹੈ ਉਹਦੇ 'ਚ ਅਸੀਂ ਪੋਜ਼ਿਟਿਵ ਰਹਿ ਸਕਦੇ ਹਾਂ। ਜਿਵੇਂ ਭਾਈ ਘਨੱਈਆ ਜੀ ਮਾਫ਼ ਕਰਦੇ ਸੀ, ਅਤੇ ਉਹ ਸਟਰੋਂਗ ਇਨਸਾਨ, ਪੋਜ਼ਿਟਿਵ ਇਨਸਾਨ ਮਾਫ਼ ਕਰਦਾ ਹੈ, ਉਹ ਇਗਨੋਰ ਵੀ ਕਰਦਾ ਹੈ, ਉਹ ਬਦਲਾ ਲੈਣ ਦੀ ਭਾਵਨਾ ਨਹੀਂ ਰੱਖਦਾ। ਮਹਾਰਾਜ ਕਿਰਪਾ ਕਰਨ, ਕੋਟਨ-ਕੋਟ ਧੰਨਵਾਦ ਅਕਾਲ ਪੁਰਖ ਦਾ ਜਿਹਨੇ ਹੁਣ ਤੱਕ ਸਾਨੂੰ ਏਬਲ ਬੋਡੀ ਦੇ ਕੇ ਰੱਖੀ ਹੋਈ ਹੈ। ਗੁਰੂ ਸਾਹਿਬ ਦਾ ਕੋਟਨ-ਕੋਟ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਆਪ ਸਭ ਦਾ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਆਸਰਨ ਕਰਾਸ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਤੁਹਾਡੀ ਜਥਾ ਬੀਬੀ ਜਸਵੀਰ ਕੌਰ ਜੀ ਦੱਸ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।
1: ਵਾਹਿਗੁਰੂ ਜੀ ਵਾਹਿਗੁਰੂ।

ਹਾਜ਼ਰਾ ਹਜ਼ੂਰ ਜਹਰਾ ਜਹੋਰ ਚਵਰ ਛਤਰ ਤੱਕ ਦੇ ਮਾਲਕ ਮਾਲਕ ਏਕਾ ਨਾਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਪਹੁੰਚੇ, ਆਓ ਜਿੰਨੀਆਂ ਵੀ ਪਿਆਰ ਵਾਲੀਆਂ ਸੰਗਤਾਂ ਸਾਹਿਬਾਂ ਦੇ ਚਰਨਾਂ ਵਿੱਚ ਪਹੁੰਚੇ, ਸਭ ਤੋਂ ਪਹਿਲਾਂ ਆਪਾਂ ਫਤਿਹ ਦੇ ਨਾਲ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਦਾ ਸਬੂਤ ਦੋ ਦੋਈ ਕਰ ਜੋੜ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਹਿੰਦੇ ਇੱਕ ਘੜੀ ਆਦੀ ਕਰੀ ਆਦੀ ਹੂੰ ਤੇ ਆਦਿ ਇਨਸਾਨ, ਇੱਕ ਘੜੀ ਸਿਮਰਨ ਕਰ ਲੈ, ਇੱਕ ਘੜੀ ਨਹੀਂ ਅੱਧੀ ਘੜੀ, ਅੱਧੀ ਘੜੀ ਨਹੀਂ ਚੌਥਾ ਹਿੱਸਾ ਬਾਣੀ ਪੜ੍ਹ ਸਕਦਾ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪਣੇ ਅਨਮੋਲਕ ਬਚਨ ਵਿਚਾਰਾਂ ਤੁਹਾਡੇ ਨਾਲ ਸਾਂਝ ਪਾ ਰਹੇ ਸਨ, ਔਰ ਅੱਜ ਦੇ ਸਮੇਂ ਦੀਆਂ ਬਹੁਤ ਅਹਿਮ ਗੱਲਾਂ ਉਹਨਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝ ਪਾਈ। ਅਸੀਂ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਕਰਦੇ ਹਾਂ। ਜਿੰਨਾ ਵੀ ਸਮਾਂ ਸਾਡੇ ਤੋਂ ਹੈ, ਜੇ ਇਤਿਹਾਸ ਅੰਦਰ ਇੱਕ ਜਾਂ ਦੋ ਕਵਿਤਾਵਾਂ ਦੀ ਅਸੀਂ ਸਾਂਝ ਪਾਉਣੀ ਹੈ, ਸਭ ਤੋਂ ਪਹਿਲਾਂ ਅਸੀਂ ਸੰਗਤ ਪਾਸੋਂ ਮਾਫ਼ੀ ਮੰਗਦੇ ਹਾਂ ਦੋਨੇ ਹੱਥ ਜੋੜ ਕੇ ਕਿ ਅਸੀਂ ਕੱਲ੍ਹ ਦੇ ਦੀਵਾਨਾਂ 'ਚ ਹਾਜ਼ਰੀ ਨਹੀਂ ਲਵਾ ਸਕੇ। ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਫੋਨ ਆਏ ਔਰ ਜਿਨ੍ਹਾਂ ਨੇ ਸਾਨੂੰ ਮਿਲਣਾ ਸੀ ਅਸੀਂ ਉਹਨਾਂ ਨੂੰ ਮਿਲ ਨਹੀਂ ਸਕੇ, ਔਰ ਅਸੀਂ ਕਹਿੰਦੇ ਹਾਂ ਜੇ ਅਸੀਂ ਸਟੇਜ 'ਤੇ ਆਉਂਦੇ ਹਾਂ ਤਾਂ ਸੰਗਤ ਦਾ ਆਸ਼ੀਰਵਾਦ ਹੈ, ਸੰਗਤ ਦੇ ਆਸ਼ੀਰਵਾਦ ਤੋਂ ਬਿਨਾਂ ਅਸੀਂ ਕਾਹੇ ਦੇ ਨਹੀਂ। ਔਰ ਇਸ ਗੁਰੂ ਦੀ ਜਿਹੜੀ ਸੰਗਤ ਜਦੋਂ ਮਾਣ ਦਿੰਦੀ ਹੈ ਅਤੇ ਮੈਂ ਕਹਿੰਦੀ ਸਮਾਜ ਜਿਹਨੂੰ ਕਮਲਾ ਕਵੇ ਉਹਨੂੰ ਵੀ ਮਾਣ ਮਿਲ ਜਾਂਦਾ, ਇਹਦੇ ਲਈ ਅਸੀਂ ਸੰਗਤ ਪਾਸੋਂ ਮਾਫ਼ੀ ਚਾਹੁੰਦੇ ਹਾਂ। ਕੁਝ ਬੀਬੀਆਂ ਕਹਿ ਰਹੀਆਂ ਸੀ, ਮੈਂ ਦੇਖ ਰਹੀ ਸੀ ਵੀ ਇੱਥੋਂ ਦਾ ਜਿਹੜਾ ਗੁਰੂ ਘਰ ਦਾ ਪ੍ਰੋਗਰਾਮ ਹੈ ਉਹ ਲਾਈਵ ਚੱਲਦਾ ਹੈ, ਅਤੇ ਮੈਂ ਹੁਣ ਦੇਖ ਰਹੀ ਸੀ 350-300 ਬੰਦਾ ਜਿਹੜਾ ਲਾਈਵ ਇਸ ਸਮੇਂ ਪ੍ਰੋਗਰਾਮ ਨੂੰ ਦੇਖ ਰਿਹਾ ਹੈ। ਤੁਸੀਂ ਜਿਹੜੇ ਘਰਾਂ 'ਚ ਬੈਠੇ ਸਾਨੂੰ ਇੰਨਾ ਮਾਣ ਦਿੱਤਾ ਕਿਉਂਕਿ ਗ੍ਰਿਫਤ ਸੰਗਤਾਂ ਨੇ ਬਹੁਤ ਮਾਣ ਦੇ ਕੇ ਨਿਵਾਜਿਆ, ਅਸੀਂ ਸਾਰਿਆਂ ਦੇ ਧੰਨਵਾਦੀ ਔਰ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਆਓ ਇਤਿਹਾਸ ਦੇ ਪੰਨੇ ਵਿੱਚੋਂ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਗੁਰ ਇਤਿਹਾਸ ਤੋਂ ਮਗਰੋਂ ਆਉਂਦਾ ਸਿੱਖ ਇਤਿਹਾਸ, ਸਿੱਖ ਇਤਿਹਾਸ ਦੀ ਆਪਾਂ ਗੱਲ ਕਰਦੇ ਹਾਂ। ਜਦੋਂ ਆਪਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਆਪਾਂ ਹੁਣ ਉਹਨਾਂ ਦੇ ਉਹਨਾਂ ਨੂੰ ਯਾਦ ਕਰਨਾ, ਸਾਈ ਮੀਆਂ ਮੀਰ ਜੀ ਮਹਾਰਾਜ ਦੇ ਕੋਲ ਪਹੁੰਚਿਆ ਸੀ ਔਰ ਧਾਹਾਂ ਮਾਰ ਕੇ ਰੋਇਆ ਸੀ, ਮਹਾਰਾਜ ਅੱਜ ਲਾਹੌਰ ਦੀ ਧਰਤੀ 'ਤੇ ਜ਼ੁਲਮ ਹੁੰਦਾ, ਲਾਹੌਰ ਸ਼ਹਿਰ ਜ਼ਹਿਰ ਕਰ ਸਵਾ ਪੈਰ ਦਾ ਜਿਹਨੂੰ ਨਾਮ ਦਿੱਤਾ ਗਿਆ, ਮਹਾਰਾਜ ਮੈਂ ਦੇਖ ਨਹੀਂ ਸਕਦਾ, ਤੁਹਾਨੂੰ ਤੱਤੀ ਤਵੀ 'ਤੇ ਬੈਠਿਆਂ ਹੁਕਮ ਕਰੋ, ਇੱਟ ਨਾਇਟ ਖੜਕਾ ਦੀਏ। ਮਹਾਰਾਜ ਕਹਿੰਦੇ ਨਹੀਂ ਸਾਈ ਜੀ, ਪਰਮਾਤਮਾ ਦੇ ਪਾਣੀ 'ਚ ਰਹਿਣਾ, ਜਿੱਥੇ ਅੱਜ ਜ਼ੁਲਮ ਹੁੰਦਾ ਸਮਾਂ ਆਵੇਗਾ, ਕੱਲ੍ਹ ਨੂੰ ਖਾਲਸੇ ਦਾ ਰਾਜ ਹੋਵੇਗਾ। ਸਾਹਿਬਾਂ ਨੇ ਬਚਨ ਕੀਤੇ, ਆ ਗਿਆ ਖਾਲਸੇ ਦਾ ਰਾਜ, ਆ ਗਿਆ ਸਾਡਾ ਆਪਣਾ ਰਾਜ, ਆ ਗਿਆ ਪੰਜਾਬੀਆਂ ਦਾ ਰਾਜ, ਆ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਲੋਕ ਸ਼ੇਰੇ ਪੰਜਾਬ ਨੂੰ ਪਾਰਸ ਆਖਿਆ ਕਰਦੇ ਸਨ, ਪਾਰਸ ਇੱਕ ਵੱਟੀ ਹੁੰਦੀ ਹੈ, ਇਹ ਵੱਟੀ ਜਦੋਂ ਲੋਹਾ ਇਹਨੂੰ ਛੁਹਾਇਆ ਜਾਂਦਾ ਹੈ ਨਾ, ਅਤੇ ਜਿਹੜਾ ਲੋਹਾ ਉਹ ਸੋਨਾ ਬਣ ਜਾਂਦਾ ਹੈ। ਸ਼ੇਰੇ ਪੰਜਾਬ ਨੂੰ ਲੋਕ ਪਾਰਸ ਆਖਦੇ ਸਨ। ਸੱਚ ਜਾਣੋ, ਸ਼ੇਰੇ ਪੰਜਾਬ ਨੇ ਲੋਕਾਂ ਦੇ ਦਿਲਾਂ 'ਤੇ ਵੀ ਰਾਜ ਕੀਤਾ। ਜਦੋਂ ਅੱਜ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਅੱਜ ਦੀ ਅਸੀਂ ਕੁਰਸੀ ਦੀ ਗੱਲ ਕਰਦੇ ਹਾਂ, ਅਤੇ ਅਸੀਂ ਯਾਦ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ, ਜਿਹੜੇ ਹਰ ਇੱਕ ਦਾ ਸਤਿਕਾਰ ਕਰਦੇ, ਭਾਵਾਂ ਕੋਈ ਵੀ ਜਾਤ ਕੋਈ ਮਜ਼ਹਬ ਕੋਈ ਧਰਮ ਦਾ ਇਨਸਾਨ ਹੁੰਦਾ ਸੀ। ਸ਼ੇਰੇ ਪੰਜਾਬ ਜਿਹਦੇ ਤੋਂ ਲੋਕ ਦੁਸ਼ਮਣ ਡਰਦੇ ਨੇ ਔਰ ਆਪਣੇ ਜਿਹਨੂੰ ਪਿਆਰ ਕਰਦੇ ਨੇ, ਆਪਣੇ ਜਿਹਨੂੰ ਮਾਣ ਦਿੰਦੇ ਨੇ। ਸਮਾਂ ਐਸਾ ਆਇਆ, ਹਰੀ ਸਿੰਘ ਨਲੂਏ ਦੀ ਸ਼ਹਾਦਤ ਹੋਈ, ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ, ਸ਼ਾਮ ਸਿੰਘ ਸਰਦਾਰ ਦਾ ਸ਼ੇਰੇ ਪੰਜਾਬ ਤੋਂ ਮਨ ਅੰਦਰ ਮਨ ਮਟਾਵ ਲੈ ਕੇ ਦੂਰ ਹੋ ਜਾਣਾ, ਕਈ ਗੱਲਾਂ ਨੇ ਸ਼ੇਰੇ ਪੰਜਾਬ ਦੇ ਦਿਲ 'ਤੇ ਕਰ ਲਿਆ ਸੀ। ਆਖਿਰਕਾਰ ਅਧਰੰਗ ਦੀ ਬਿਮਾਰੀ ਨੇ ਐਸਾ ਸੁੱਟਿਆ ਵੀ ਜ਼ਬਾਨ 'ਚੋਂ ਟੁੱਟ ਟੁੱਟ ਕੇ ਸ਼ਬਦ ਆਉਂਦੇ ਨੇ, ਜ਼ਬਾਨ ਤੋਂ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਜਾਂਦਾ। ਉਹ ਸ਼ੇਰੇ ਪੰਜਾਬ ਜਿਹੜਾ ਘੋੜੇ ਦੀ ਸਵਾਰੀ ਕਰਦਾ ਉਹਨੂੰ ਹਵਾ ਦੀ ਤਰ੍ਹਾਂ ਉਡਾ ਕੇ ਲੈ ਜਾਇਆ ਕਰਦਾ ਸੀ, ਅੱਜ ਉਹਦੇ ਆਪਣੇ ਸਰੀਰ 'ਚ ਇੰਨਾ ਬਲ ਨਹੀਂ ਕਿ ਉਹ ਆਪ ਤੁਰ ਕੇ ਜਾਂ ਬੈਠ ਵੀ ਸਕੇ ਆਪਣੇ ਆਪ। ਸ਼ੇਰੇ ਪੰਜਾਬ ਨੇ ਕਿਹਾ ਵੀ ਮੈਂ ਹਜ਼ੂਰੀ ਬਾਗ 'ਚ ਆਖਰੀ ਦਰਬਾਰ ਸਜਾਉਣਾ, ਜਿਹੜੇ ਮੇਰੇ ਖਾਸ ਆਪਣੇ ਨੇ, ਜਰਨੈਲ ਨੇ, ਮੇਰਾ ਪਰਿਵਾਰ ਹੈ, ਮੇਰੇ ਰਿਸ਼ਤੇਦਾਰ ਹੈ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਔਰ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ। ਸਿੱਖ ਸਰਦਾਰਾਂ ਨੇ ਸ਼ੇਰੇ ਪੰਜਾਬ ਨੂੰ ਪਾਲਕੀ 'ਚ ਬਿਠਾਇਆ, ਹਜ਼ੂਰੀ ਬਾਗ 'ਚ ਸ਼ੇਰੇ ਪੰਜਾਬ ਨੂੰ ਲੈ ਗਿਆ, ਤਕੀਏ ਦਾ ਸਰਾਣਾ ਦੇ ਕੇ ਸਹਾਰਾ ਦੇ ਕੇ, ਸਰਾਣੇ ਦਾ ਸਹਾਰਾ ਦੇ ਕੇ ਸ਼ੇਰੇ ਪੰਜਾਬ ਨੂੰ ਬਿਠਾਇਆ। ਅੱਜ ਪਿਆਰ ਕਰਨ ਵਾਲੇ ਸ਼ੇਰੇ ਪੰਜਾਬ ਦੇ ਆਲੇ ਦੁਆਲੇ ਖੜ੍ਹੇ ਨੇ, ਅਤੇ ਸ਼ੇਰੇ ਪੰਜਾਬ ਉਹਨਾਂ ਨੂੰ ਬਹੁਤ ਕੁਝ ਕਹਿਣਾ ਚਾਹੁੰਦਾ, ਦੱਸਣਾ ਚਾਹੁੰਦਾ ਕਿਵੇਂ ਇਹ ਰਾਜ ਕਾਇਮ ਕੀਤਾ, ਤੀਲਾ ਤੀਲਾ ਕਰਕੇ ਜੋੜਿਆ ਰਾਜ। ਅੱਜ ਮੇਰਾ ਪੁੱਤਰ, ਮੇਰੇ ਪੁੱਤਰ, ਮੇਰਾ ਪਰਿਵਾਰ,
ਮੇਰੇ ਨਜ਼ਦੀਕੀ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਮਿੱਤਰ ਖੜੇ ਨੇ। ਸਾਡੀ ਤਲਵਾਰ ਦੁਸ਼ਮਣ ਤੇ ਚੱਲੀ ਪਰ ਸ਼ੇਰੇ ਪੰਜਾਬ ਕਹਿੰਦਾ ਅੱਜ ਮੇਰੇ ਮਨ ਅੰਦਰ ਡਰ ਹੈ ਜਿਹੜੀ ਤਲਵਾਰ ਦੁਸ਼ਮਣ ਤੇ ਚੱਲੀ ਕਿਤੇ ਉਸ ਤਲਵਾਰ ਦੇ ਸ਼ਿਕਾਰ ਮੇਰੇ ਆਪਣੇ ਨਾ ਹੋ ਜਾਣ। ਕੋਲ ਬੈਠਾ ਸੀ ਧਿਆਨ ਸਿੰਘ ਡੋਗਰਾ, ਖੜਕ ਸਿੰਘ ਬੈਠਾ ਸੀ ਇਹਦਾ ਪੁੱਤਰ ਕੋਲ। ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਕਹਿਣ ਲੱਗਾ ਧਿਆਨ ਸਿੰਘਾ ਉਹ ਤੇਰੀ ਤੇ ਮੇਰੀ ਬੜੀ ਨਿਭੀ ਹੈ ਗੂੜੀ ਦੋਸਤੀ ਹੈ, ਦੇਖ ਮੈਂ ਆਪਣੇ ਮਗਰੋਂ ਆਪਣਾ ਵਾਰਸ ਆਪਣੇ ਪੁੱਤ ਖੜਕ ਸਿੰਘ ਨੂੰ ਬਣਾ ਕੇ ਚੱਲਿਆ ਤੇ ਤੂੰ ਵਫਾਦਾਰ ਬਣ ਕੇ ਰਹਿਣੇ। ਧਿਆਨ ਸਿੰਘ ਡੋਗਰੇ ਨੇ ਸ਼ੇਰੇ ਪੰਜਾਬ ਦਾ ਹੱਥ ਫੜਿਆ ਕਹਿੰਦਾ ਸ਼ੇਰੇ ਪੰਜਾਬ ਮੈਂ ਗੀਤਾ ਦੀ ਕਸਮ ਖਾ ਕੇ ਕਹਿੰਦੇ ਮੈਂ ਵਫਾਦਾਰ ਬਣ ਕੇ ਰਵਾਂਗਾ ਉਹ, ਪਰ ਜੇ ਤੁਹਾਨੂੰ ਕੁਝ ਹੋ ਗਿਆ ਮੈਂ ਜੀ ਕੇ ਕੀ ਕਰਨਾ, ਮੈਂ ਉਹਦੇ ਚਿਖਾ ਤੇ ਛਾਲ ਮਾਰ ਕੇ ਮਰ ਜਾਣਾ ਹੈ। ਮੈਂ ਕਹਿੰਦੀ ਇਹ ਇੱਕ ਡਰਾਮਾ ਕਰਦਾ ਹੈ, ਡਰਾਮਾ ਕੌਣ ਕਿਸੇ ਲਈ ਮਰਦਾ ਜੇਕਰ ਦਿਲ ਅੰਦਰ ਪਿਆਰ ਨਾ ਹੋਵੇ। ਦੋਸਤ ਔਰ ਯਾਰ ਜਿਗਰੀ ਕਹਿਣ ਵਾਲੇ ਤੁਹਾਨੂੰ ਬਹੁਤ ਲੋਕ ਮਿਲ ਜਾਣਗੇ, ਆਪਣੇ ਬਣ ਕੇ ਐਡੀ ਵੱਡੀ ਗਦਾਰੀ, ਦੁੱਖ ਸਾਨੂੰ ਦੁਸ਼ਮਣ ਦਾ ਨਹੀਂ ਹੁੰਦਾ ਜਿੰਨਾ ਦੁੱਖ ਸਾਡੇ ਆਪਣੇ ਬਣ ਕੇ ਡੰਗ ਮਾਰਦੇ ਸਾਨੂੰ ਉਹਨਾਂ ਦਾ ਦੁੱਖ ਹੁੰਦਾ ਹੈ। ਧਿਆਨ ਸਿੰਘ ਨੇ ਕਿਹਾ ਸ਼ੇਰੇ ਪੰਜਾਬ ਮਰ ਜਾਵਾਂਗਾ, ਇਹਦੇ ਇੱਕ ਡਰਾਮਾ ਸੀ। ਉਹ ਕਹਿੰਦਾ ਸ਼ੇਰੇ ਪੰਜਾਬ ਤੂੰ ਕੱਲ੍ਹ ਮਰਦਾ ਤੂੰ ਅੱਜ ਮਰ। ਬਹੁਤ ਸਾਰੀਆਂ ਵਿਚਾਰਾਂ ਸ਼ੇਰੇ ਪੰਜਾਬ ਕਰਨਾ ਚਾਹੁੰਦਾ ਪਰ ਗਲਾ ਭਰ ਗਿਆ, ਬੋਲਿਆ ਨਹੀਂ ਜਾਂਦਾ। ਅੱਜ ਜ਼ਬਾਨ ਨਹੀਂ ਸਾਹ ਦਿੰਦੀ, ਟੁੱਟ ਟੁੱਟ ਕੇ ਆਉਂਦੇ ਸ਼ਬਦ ਕਿਤੇ ਸ਼ੇਰੇ ਪੰਜਾਬ ਦੀ ਇੱਕ ਗਰਜਵੀਂ ਆਵਾਜ਼ ਦੇ ਨਾਲ ਕਾਬਲ ਕੰਧਾਰ ਦੀਆਂ ਪਹਾੜੀਆਂ ਕੰਬ ਜਾਇਆ ਕਰਦੀਆਂ ਸਨ। ਇਹ ਕੁਝ ਕਹਿੰਦਾ ਹੋਇਆ ਸ਼ੇਰੇ ਪੰਜਾਬ ਸੁਰਤ ਹੋ ਗਿਆ, ਚਾਕੇ ਮਹਿਲਾਂ 'ਚ ਲੈ ਗਏ। ਉਦੋਂ ਬਾਅਦ ਜਿਉਂਦੇ ਜੀ ਸ਼ੇਰੇ ਪੰਜਾਬ ਮਹਿਲਾਂ ਤੋਂ ਬਾਹਰ ਨਹੀਂ ਆਇਆ, ਉੱਠੀ ਤੇ ਸ਼ੇਰੇ ਪੰਜਾਬ ਦੀ ਅਰਥੀ ਉੱਠੀ। ਪਿਆਰ ਕਰਨ ਵਾਲਿਆਂ ਨੇ ਤਾਂ ਹਾਂ ਮਾਰੀਆਂ, ਦੁਸ਼ਮਣਾਂ ਨੇ ਘਿਓ ਦੇ ਦੀਵੇ ਵਾਲੇ। ਕਵੀ ਨੇ ਬਹੁਤ ਸੋਹਣਾ ਲਿਖਿਆ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਅੱਜ ਜਿਹੜੇ ਸ਼ੇਰੇ ਪੰਜਾਬ ਨੂੰ ਪਿਆਰ ਕਰਦੇ ਨੇ, ਸ਼ੇਰੇ ਪੰਜਾਬ ਦੀ ਦੇਹ ਰੱਖੀ ਗਈ, ਸਾਰੀ ਰਾਤ ਲੋਕ ਸ਼ੇਰੇ ਪੰਜਾਬ ਦੇ ਅੰਤਮ ਦਰਸ਼ਨ ਕਰਦੇ ਰਹੇ। ਇੱਕ ਹਫ਼ਤਾ ਲਾਹੌਰ ਦੇ ਬਾਜ਼ਾਰ ਬੰਦ ਰਹੇ, ਲੋਕਾਂ ਨੇ ਆਪਣੇ ਘਰਾਂ 'ਚ ਅੱਗ ਨਹੀਂ ਬਾਲੀ, ਇੰਨਾ ਦੁੱਖ ਕੀਤਾ, ਸ਼ੇਰੇ ਪੰਜਾਬ ਦੁਨੀਆਂ ਤੋਂ ਚਲੇ ਗਿਆ। ਸਵੇਰੇ ਡੇਰਾ ਸਾਹਿਬ ਦੇ ਲਾਗੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਸ਼ੇਰੇ ਪੰਜਾਬ ਦੀ ਅਰਥੀ ਉੱਠੀ, ਤਾਂ ਹਾਂ ਮਾਰਦੇ ਲੋਕ ਸ਼ੇਰੇ ਪੰਜਾਬ ਦੇ ਆਖਰੀ ਦਰਸ਼ਨ ਕਰਨ ਵਾਸਤੇ ਜਿਹੜੇ ਰਹਿੰਦੇ ਨੇ ਉਹ ਤੁਰੇ ਜਾ ਰਹੇ ਨੇ। ਸ਼ੇਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਤਾਂ ਹਾਂ ਮਾਰਦੇ ਨੇ, ਸ਼ੇਰੇ ਪੰਜਾਬ ਦੇ ਪੁੱਤਰ ਹੁੰਦੇ ਜਾਂਦੇ ਨੇ ਮਗਰ ਅਰਥੀ ਦੇ। ਸ਼ੇਰੇ ਪੰਜਾਬ ਦੀਆਂ ਰਾਣੀਆਂ ਮਗਰ ਆਉਂਦੀਆਂ ਜਾਂਦੀਆਂ, ਬਹੁਤ ਸਾਰੀਆਂ ਰਾਣੀਆਂ ਔਰ ਦਾਸੀਆਂ ਜਿਹੜੀਆਂ ਚਿਖਾ ਅੰਦਰ ਸਤੀ ਹੋਣ ਵਾਸਤੇ ਤਿਆਰ ਸੀ। ਸਤੀ ਹੋਣਾ ਕੀ ਹੁੰਦਾ ਹੈ? ਚਿਖਾ 'ਚ ਜਿਉਂਦੇ ਜੀ ਆਪਣੇ ਪਤੀ ਦੇ ਨਾਲ ਬੈਠ ਕੇ ਸੜ ਜਾਣਾ, ਇਹਨੂੰ ਕਹਿੰਦੇ ਸਤੀ ਹੋਣਾ। ਭਲਾ ਹਿੰਦੂ ਧਰਮ ਅੰਦਰ ਇਹ ਰਿਵਾਜ਼ ਸੀ, ਸਾਡੇ ਸਿੱਖ ਧਰਮ ਅੰਦਰ ਨਹੀਂ ਸੀ। ਸਤੀ ਹੋਣ ਨੂੰ ਸਾਡੇ ਸਾਹਿਬਾਂ ਨੇ ਨਹੀਂ ਆਖਿਆ, ਪਰ ਕਈ ਵਾਰੀ ਹੁੰਦਾ ਕਿਸੇ ਵੱਲ ਦੇਖ ਕੇ ਕੋਈ ਗੱਲ ਨੂੰ ਬੰਦਾ ਗ੍ਰਹਿਣ ਕਰ ਲੈਂਦਾ। ਬੜੀਆਂ ਰਾਣੀਆਂ ਔਰ ਦਾਸੀਆਂ ਚਿਖਾਂ 'ਚ ਬੈਠੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਸਤੀ ਕਰਨਾ ਚਾਹੁੰਦੀਆਂ। ਅੱਜ ਸ਼ੇਰੇ ਪੰਜਾਬ ਦੇ ਮਗਰ ਜਿੱਥੇ ਰਾਣੀਆਂ ਰੋਂਦੀਆਂ ਜਾਂਦੀਆਂ ਨੇ, ਉੱਥੇ ਸਿਰ ਦੇ ਵਾਲ ਪੁੱਟਦੀ ਮਹਾਰਾਣੀ ਜਿੰਦਾ, ਸ਼ੇਰੇ ਪੰਜਾਬ ਦੀ ਸਭ ਤੋਂ ਛੋਟੀ ਰਾਣੀ, ਜਿਹਨੂੰ ਪ੍ਰਾਣ ਪਿਆਰੀ ਮਹਿਬੂਬਾ ਦਾ ਖਿਤਾਬ ਸ਼ੇਰੇ ਪੰਜਾਬ ਨੇ ਦੇ ਕੇ ਰਵਾਜੇ ਨਵਾਜਿਆ ਹੈ। ਆਪਣੇ ਸਿਰ ਦੇ ਵਾਲ ਪੁੱਟਦੀ ਧਾਹਾਂ ਮਾਰਦੀ ਕਹਿੰਦੀ ਆ ਸਾਈਆਂ ਓਏ ਵਾਅਦਾ ਤੋੜ ਕੇ ਚਲੇ ਗਿਆ, ਕਿਤੇ ਤੋੜ ਨਿਭਾਵੇਂਗਾ ਇਹ ਵਾਅਦਾ ਕੀਤਾ ਸੀ, ਅੱਜ ਆਪਣੀ ਰਾਣੀ ਦਾ ਸਾਥ ਚੜ ਕੇ ਚਲੇ ਗਿਆ। ਓ ਸ਼ੇਰੇ ਪੰਜਾਬ ਜੇ ਤੂੰ ਚਲੇ ਗਿਆ ਤੇ ਮੈਂ ਜੀ ਕੇ ਕੀ ਕਰਾਂਗੀ, ਜੇ ਮੇਰਾ ਪਤੀ ਦੁਨੀਆਂ ਤੋਂ ਚਲੇ ਗਿਆ ਤੇ ਮੈਂ ਵੀ ਮਰ ਜਾਣਾ, ਮੈਂ ਜੀ ਕੀ ਕਰਨਾ। ਸਾਈਆਂ ਅੱਜ ਵਾਅਦਾ ਤੋੜ ਦਿੱਤਾ, ਮਹਾਰਾਣੀ ਜਿੰਦਾ ਰੋਂਦੀ ਹੋਈ ਆਪਣੇ ਪਤੀ ਦੀ ਚਿਖਾ ਵੱਲ ਨੂੰ ਵਧੀ ਹੈ। ਇੰਨੇ ਚਿਰ ਨੂੰ 9 ਮਹੀਨੇ ਤੇ 4 ਦਿਨ ਦਾ ਬਾਲ ਕਵਰ ਦਲੀਪ ਸਿੰਘ ਰੋ ਉੱਠਿਆ, ਮਹਾਰਾਣੀ ਜਿੰਦਾ ਦਾ ਪੁੱਤ ਰੋ ਉੱਠਿਆ, ਪਿੱਛੇ ਮੁੜ ਕੇ ਦੇਖਿਆ ਪੁੱਤ ਹੈ। ਇੱਕ ਪਾਸੇ ਮਾਂ ਦੀ ਮਮਤਾ ਹੈ ਤੇ ਇੱਕ ਪਾਸੇ ਪਤੀ ਦੀ ਚਿਖਾ ਹੈ।
मैं बहुत बारे सोचती हूँ, कई बार बंदे दे हालात इदा दे बन जाते ने, बंदा मरना भी चाहे ना उतो मरिया नहीं जाता। हजारों मुश्किलों में एक मुश्किल ये भी तमन्ना मौत की, पर मर जाना नहीं आता। अपने बच्चे नु सीने नाल ला के कहती, सैया मैं तेरे नाल मर भी नहीं सकती। उची उची रोंदी शेरे पंजाब की चिखा दे कोल महाराणी जिंदा की कहती।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ

ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ ਉਪਰੰਤ ਗੁਰਸ਼ਬਦ ਵਿਚਾਰ ਹੋਈ ਆਰਤੀ ਚੌਂਕੀ ਜੀ ਕੀ ਸੰਪੂਰਨਤਾ ਹੋਈ ਢਾਡੀ ਵਾਰਾਂ ਗਾਇਨ ਹੋਈਆਂ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਢਾਡੀ ਵਾਰਾਂ ਗਾਇਨ ਕਰਨ ਦੀਆਂ ਦਾਤਾਂ ਬਖਸ਼ਿਸ਼ਾਂ ਕਰਨੀਆਂ ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖ

ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਦੀਵਾਨਾਂ ਅੰਦਰ ਜਿੱਥੇ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ, ਉੱਥੇ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰਾ ਉਹਨਾਂ ਵੱਲੋਂ ਗੁਰਬਾਣੀ ਵਿਚਾਰ ਹੋਈ, ਉਪਰੰਤ ਭੈਣ ਜੀ ਜਸਵੀਰ ਕੌਰ ਜੱਸ ਤਿਨ੍ਹਾਂ ਦਾ ਢਾਡੀ ਜਥਾ, ਜਿਨ੍ਹਾਂ ਨੂੰ ਆਪ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਔਰ ਵੱਖ ਵੱਖ ਧਾਰਮਿਕ ਸਟੇਜਾਂ ਦੇ ਉੱਪਰ ਢਾਡੀ ਵਾਰਾਂ ਗਾਇਨ ਕਰਦੇ ਸਰਵਣ ਕਰਦੇ ਹੋ, ਆਪ ਜੀ ਨੇ ਜਿੱਥੇ ਢਾਡੀ ਵਾਰਾਂ ਸਰਵਣ ਕੀਤੀਆਂ ਉੱਥੇ ਸਮੁੱਚੇ ਜਥੇ ਦਾ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸੁਖਾਸਨ ਹੋਣਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਜ਼ੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੁਮਾਰੀਨ ਦੇਖਿਆ ਵਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀ ਛੁੜੀਆਂ ਜੋ ਹੋਵੈ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਲ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਏ ਤੋਏ ਰਹਾਓ ਵਿਸ ਵਿੱਚ

ਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਕਮਲੇ ਤਾਰਕਾ ਮੰਡਲ ਜਨਕ ਮੋਤੇ ਧੂਪ ਮਲ ਆਨੰਦ ਪਵਣ ਜਬਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ ਸਹਿ ਸਭ ਨੈਣ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਇਕ ਤੋਹੇ ਸਹਿਸ ਪਦ ਬਿਮਲ ਨਨ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੇ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਏ ਧਿਆਏ ਫਿਰੰਗਤ ਗੁਰਤਿਆਂ ਅਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਠੇ ਸਭ ਗੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣਨੇ ਤਾਣੇ ਤਾਣੇ ਉੱਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਂ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਹਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪੈ ਦਿਨਾਂ 'ਚ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣਾ ਹੀ ਹੈ। ਭਾਣੇ ਅੰਦਰ ਬਤੀਤ ਕਰਵਾਉਣੀ, ਕਿਰਪਾ ਕਰਨੀ ਜੀ, ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪੈਂਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲਗੀ ਧਰ ਦਰਸ਼ਨ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਅਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਫ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆ ਕਹਿੰਦੇ ਹੋਏ ਅਡੋਲ ਰਹੇ।

ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਆ ਇੱਕ ਦਿਨ ਬੜਾ ਵੱਡਾ ਰਾਜਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ, ਆ ਕੇ ਨਮਸਕਾਰ ਬਹਾਦਰ ਸ਼ਾਹ ਨੇ ਕੀਤੀ। ਇਹਦੇ ਵੱਲ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਮੁਖ ਦੇ ਵਿੱਚੋਂ ਨਿਕਲਿਆ? ਧੰਨ ਗੁਰੂ ਰਾਮਦਾਸ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਸੰਗਤ ਵਿੱਚ ਬੈਠਾ ਸੋਚੀ ਜਾਂਦਾ ਹੈ। ਅੱਗੇ ਵੀ ਕਈ ਵਾਰ ਸਤਿਗੁਰਾਂ ਨੂੰ ਮਿਲਿਆ, ਹੋਰ ਵੀ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਮਿਲਦਾ ਹਾਂ ਤੇ ਕਿੱਡੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਆਖਦੇ ਨੇ ਧੰਨ ਗੁਰੂ ਰਾਮਦਾਸ, ਵੀ ਇਸ ਗੱਲ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੈ? ਬੈਠਾ ਸੋਚੀ ਜਾਂਦਾ ਹੈ। ਸਤਿਗੁਰੂ ਆਖਣ ਲੱਗੇ, ਕਿਉਂ ਬਈ ਬਹਾਦਰ ਸ਼ਾਹ ਕਿਹੜੀਆਂ ਸੋਚਾਂ ਸੋਚਦਾ ਹੈ, ਕੀ ਸੋਚਦਾ ਹੈ? ਸਤਿਗੁਰੂ, ਤੁਸੀਂ ਦਿਲਾਂ ਦੀਆਂ ਜਾਣਨ ਵਾਲੇ, ਤੁਸੀਂ ਬੁੱਝ ਗਏ ਹੋ, ਜਾਣ ਗਏ ਹੋ ਮੈਂ ਕੀ ਸੋਚਦਾ। ਤੇ ਸਤਸੰਗੀਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਸੰਗਤ ਨੂੰ ਇੱਕ ਕਿਹੜੀ ਗਾਥਾ ਸੁਣਾ ਰਹੇ? ਕਹਿੰਦੇ ਉਹ ਸਮਾਂ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਾਰ ਸੇਵਾ ਕਰਾ ਰਹੇ ਸਨ। ਗੁਰੂ ਰਾਮਦਾਸ ਮਹਾਰਾਜ ਬਹੁਤ ਸੰਗਤ ਸੇਵਾ ਵਾਸਤੇ ਆਉਂਦੀ, ਆ ਹੁਣ ਵੀ ਸੇਵਾ ਆਉਂਦੀ ਹੈ ਨਾ। ਕੁਝ ਬੰਦੇ ਨਿਸਕਾਮੀ ਹੁੰਦੇ ਨੇ ਤੇ ਕੁਝ ਸੇਵਾਦਾਰ ਜਿਨ੍ਹਾਂ ਨੇ ਦਿਹਾੜੀਦਾਰ ਹੁੰਦੇ ਨੇ, ਆਪਣੀ ਮਿਹਨਤ ਮਜ਼ਦੂਰੀ ਲੈਂਦੇ ਨੇ। ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸਨ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਕੱਲੇ ਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ, ਤੇ ਸਤਿਗੁਰੂ ਕੀ ਦੇਖ ਰਹੇ ਨੇ? ਇੱਕ ਬੁੱਢਾ ਬਾਬਾ, ਅੱਤ ਦੀ ਬਜ਼ੁਰਗੀ, ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ, ਬਾਬਾ ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫੱਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ, ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ। ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ,
अज की दिहाड़ी दी मैनू बख्शिश दे दे दो। ते गुरु रामदास पातशाह रहमत दे घर विच आए, इहदे सिर ते रख के हथ आखन लगे, जा बाबा तेनू निहाल निहाल निहाल कीता। तीन वार सतगुरा ने आखिया, जा बाबा तेनू निहाल कीता। इनी गल आख के गुरु गोविंद सिंह जी महाराज चुप कर गए, संगत नू सुना रहे सन। ते फिर विचों बहादुर शाह संगत ते बोलिया, संत गुरु

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਵਲ ਰਿਧ ਧਾਰੰ

ਐਤਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ

ਸ਼ਾਂਤ ਦਹਿਣ ਸੀਤਲ ਸੁਖਦਾਤੋ ਆਸੰਭੋ ਉਦਵਿਓ ਪੁਰਖ ਪੂਰਨ ਵਿਧਾਤੋ।

ਰਾਮ ਤੀਰ ਗੁਰਮਤ ਗਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵਨਿਧ ਨਾ ਨਿਖੁਟੈ ਗੁਰ ਰਾਮਦਾਸ।

ਵਾਹਿਗੁਰੂ ਜੀ ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੇ ਨਾਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਚਲ ਸਾਇਰ ਸੇਤ ਨਾਮ ਹਰੀ ਕਾ ਬੋਇਥਾ ਤੂੰ ਸਤਿਗੁਰ

ਅਵਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਮਾਣ ਪੁਰਖ ਗੁਰ ਅਰਜਨ

ਸਲੋਕ ਮਹੱਲਾ ਤੀਜਾ। ਗੁਰਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਰੂਪ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 651 ਤੋਂ ਆਰੰਭ ਹੁੰਦਾ ਹੈ। ਸੋਰਠ ਕੀ ਵਾਰ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਉਸ ਵਾਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਸਲੋਕ ਅਤੇ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜਿਸ

0: ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ।
1: ਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ।
0: ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ।
1: ਜੇਤੀ ਸਿਰ ਤੂੰ ਪਾਈ ਵੇਖਾ ਵਿਣ ਕਰ ਮਾ ਕੇ ਮਿਲੈ ਲੈ।
0: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ।
1: ਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ।
0: ਜੇ ਜੁਗ ਚਾਰੇ ਆ ਰਜਾ ਹੋਰ ਦਸੂਣੀ ਹੋਏ।
1: ਲਭਾ ਖੰਡਾ ਵਿੱਚ ਚਾਨੀ ਹੈ ਨਾਲ ਚਲੇ ਸਭ ਕੋਈ।
0: ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ।
1: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ।
0: ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ।
1: ਨਿਰਗੁਣ ਗੁਣ ਕਰੇ ਗੁਣਵੰਤ ਆ ਗੁੰਦੇ।
0: ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ।
1: ਸਿੱਧ ਪੀਰ ਸੁਨਾ ਸੁਨੇ ਤਰਤ ਵਾਲਾ ਕਾਸ।
0: ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ।
1: ਪਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ।
0: ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ।
1: ਜੋਗ ਜਗਤਨ ਬੇਦ ਸੁਨੇ ਸਾਸ ਮ੍ਰਿਤ ਵੇਦ।
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।
1: ਸਤ ਸੰਤੋਖਿਆ ਅਸਤ ਕਾ ਇਸਨਾਨ।
0: ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗਿਆ ਸਹਿਜ ਧਿਆਨ।
1: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।
0: ਸੁਣਿਆ ਸਤਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ। ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ।
1: ਅੰਧੇ ਪਾਵੇ ਰਾਹ ਸੁਣਿਆ ਹਾਥ ਹੋਏ ਉਸਕਾ।
0: ਨਾਨਕ ਭਗਤਾ ਸਦਾ ਵਿਗਾਸ।

0: ਕੋ ਮਨ ਜਾਣੇ ਮਨ ਕੋਏ,
1: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ,
0: ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ,
0: ਮੰਨੇ ਮਾਰਗ ਥਾਕ ਨਾ ਪਾਏ, ਮੰਨੇ ਪਤਸਿਓ ਪ੍ਰਗਟ ਜਾਏ,
1: ਮੰਨੇ ਮਾਗ ਨਾ ਚੱਲੇ ਪੰਥ, ਮੰਨੇ ਧਰਮ ਸੇ ਤੀ ਸੰਬੰਧ।

0: ਆਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
1: ਹੋਏ ਰੂਪ ਖੇਤੀ ਦਾ ਚਾਣੇ ਕੌਣ
0: ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰੀਆਓ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਭਗਤ ਕੁਨ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ
0: ਅਸੰਖ ਸੂਰਮ ਪਕ ਸਾਰ ਅਸੰਖ ਮੋਲ ਵਿਲਾਏ ਤਾਰ
1: ਵਿਚਾਰ ਬਾਰੇ ਨਾ ਜਾਵਾ ਇੱਕ ਵਾਰ
0: ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ
1: ਜਾਵਾ ਇੱਕ ਵਾਰ ਜੋਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਸਿਰ ਬਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ
0: ਅਖਰੀ ਲਿਖਣ ਬੋਲਣ ਬਾਣ

0: ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਐ ਉਹ ਧੋਏ
1: ਮਾਤ ਬਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
0: ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾ।

0: ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਵੇਲ ਨਾ ਪਾਈ ਆਪਣ ਨਤੀਜੇ ਹੋਵੇ ਲੇਖ ਪੁਰਾਣ
1: ਲਿਖਣ ਲਈ ਕੁਰਾਨ
0: ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੋਣਾ ਕੋਈ
1: ਆਪੇ ਜਾਣੇ ਸੋਈ
0: ਕਿਉਂ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ
1: ਸਭ ਕੋ ਆਕੇ ਤੂੰ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ।

0: ਪਵੈ ਸਮੁੰਦਨਾ ਜਾਣੀਐ ਹੈ
1: ਸੁਲਤਾਨ ਗਿਆ ਸੇਤੀ ਮਾਲ ਤਨ
0: ਕੀੜੀ ਤੁਲਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਹੈ
1: ਅੰਤ ਨ ਕਰਨੇ ਦੇਨਾ
0: ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪਿਆ ਕਿਆ ਮਨ ਮੰਤ
1: ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰਾਵਾਰ
0: ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ
1: ਅੰਤ ਨ ਜਾਣੇ ਕੋਏ ਬਹੁਤਾ ਕੀ ਹੈ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ
1: ਉੱਚਾ ਹੋਵੇ ਕੋਏ
0: ਜੀਵਨ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਕਰਮ ਲਿਖਿਆ ਨਾ ਜਾਏ ਵਧਾ ਦਾਤਾ ਤਿਨਾ ਤਮਾਏ
0: ਕੀਤੇ ਮੰਗੇ ਜੋਤ ਅਪਾਰ ਕੀਤੇ ਅਗਣ

0: ਆਖ ਨਾ ਸਕੇ ਕੋਈ।
1: ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜਿਤਿਆ ਮੋਇ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸਿਵੇ ਕੇਈ ਕੇ।
1: ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁਲ ਵਾਪਾਰ ਅਮੁਲ ਵਾਪਾਰੀ ਅਮੁਲ ਪੰਡਾਰ।
1: ਅਮੁਲ ਆਵੇ ਅਮੁਲ ਲੈ ਜਾਹੇ, ਅਮੁਲ ਭਾਏ ਅਮੁਲਾ ਸਮਾਹੇ।
0: ਅਮੁਲ ਧਰਮ ਅਮੁਲ ਦੀਪਾਨ, ਅਮੁਲ ਤੁਲ ਅਮੁਲ ਪਰਵਾਨ।
1: ਅਮੁਲ ਬਖਸ਼ੀਸ ਅਮੁਲ ਨਿਸ਼ਾਨ, ਅਮੁਲ ਕਰਮ ਅਮੁਲ ਫੁਰਮਾਨ।
0: ਆਖਿਆ ਨਾ ਜਾਏ ਆਖ ਆਖ ਰੇ ਲਿਵਲਾਏ।
1: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਨ।
0: ਆਖੇ ਪਰਮੇ ਆਖੇ ਇੰਦ, ਆਖੇ ਗੋਪੀ ਤੇ ਗੋਵਿੰਦ।
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ।
0: ਆਖੇ ਦਾਨਵ ਆਖੇ ਦੇਵ, ਆਖੇ ਸੁਣਨ ਮੰਜਨ ਸੇ।
1: ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ।
0: ਆਖੇ ਬੋਲੇਗਾ ਤਾਂ ਲਿਖਿਆ ਸਿਰ ਗਾਵਾ ਰਾ ਗਾਵਾ।
1: ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ।
0: ਅਜੇ ਨਾਦ ਨੇ ਇੱਕ ਸੰਕਾ ਕੀਤੇ ਭਾਵਨਾ ਰੇ।
1: ਕੀਤੇ ਰਾਗ ਪ੍ਰੀ ਸਿਉ ਕਹੀਐਨ, ਕੀਤੇ ਗਾਵਨ ਹਾਰੇ।
0: ਗਾਵੇ ਤੁਰਨਾ ਪਾਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।
1: ਗਾਵੇ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ।
0: ਗਾਵੇ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੇ।
1: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ।
0: ਪਾਏ ਤੇਰੇ ਅਸਰ ਤੀਰਤ ਨਾਲੇ।
1: ਗਾਵੇ ਜੋਤ ਮਾਂ ਬਲ ਸੂਰਾ, ਗਾਵੇ ਖਾਣੀ ਚਾਰੇ। ਸਹੀ ਤੁਦਨੋ ਗਾਵੇ ਜੋਤ ਭਾਵਨ, ਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਏ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
0: ਸਾਹਿਬ ਨਾਨਕ ਰਹਿ ਨਾ ਜਾਈ।
1: ਮੁੰਡਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਬਿਭੂਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਜ ਨਾਦ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲਿਖਿਆ ਵਹਿ ਭਾਗ।
0: ਆਦੇਸ ਸੇ ਆਦੇਸ, ਆਦਿ ਨੀਰ ਅਨਾਦਿ ਨਾਥ, ਜੁਗ ਜੁਗ ਏਕੋ ਵੇਸ।
1: ਏਕਾ ਮਾਇ ਜੁਗਤ ਵਿਆਈ।

0: ਤੇ ਪਾਤ ਨਰਿੰਦਰ
1: ਇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
0: ਮੈਂ ਗਿਆਨ ਪਛਾਣੇ ਤਿੱਥੇ ਨਾਥ ਬਨੋਰ ਕੋਰ ਆਨੰਦ
1: ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
0: ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ
0: ਸਰਮਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ
1: ਤਿੱਥੇ ਜੋਤ ਮਹਾਮਲ ਸੂਰ ਤਿੰਨ ਮਹਿਰਾਮ

0: ਤੂੰ ਪ੍ਰਸਾਦ ਕਥਤੇ ਕਿਆ ਚਿਜ ਦੇਸੇ ਕਿਆ ਬਿਜ ਪੈਸੇ
1: ਆਖਾਂ ਕਰਮੇ ਕਿਆ ਪੰਜ ਪਰਨੇ
0: ਬਿਜ ਲੋਕੇ ਕਿਆ ਦਿੱਤ ਸੋਕੇ
1: ਕਿਆ ਤੂਤ ਬਰਨੇ ਕੇ ਪ੍ਰਭੂਤ ਕਰਨੇ
0: ਰਾਜੰ ਪ੍ਰਭਾ ਹੈ ਕਿ ਤਰਮੰਗ ਤੁਜਾ ਹੈ
1: ਕਿਆ ਅਸ਼ੋਕ ਬਰਨੇ ਕੇ ਸਰਬਾ ਪਰਨੇ
0: ਨਿਰੰਕਰਤੀ ਹੈ ਕਿ ਸ਼ਤਰੰਗ ਛਤਰੀ ਹੈ
1: ਕਿ ਬ੍ਰਹਮਨ

0: ਗੁਨਾਹ ਹੈ ਕਿ ਸ਼ਾਹਨਸ਼ਾਹ
1: ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਿੰਦ ਹੈ
0: ਕਰੀਮ ਹੈ ਕਿ ਕਰਮ ਕਰੀਮ ਹੈ
1: ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ
0: ਸਰਬਤਰ ਮਾਨੀ ਕਿ ਸਰਬਤਰ ਦਾਨੀ
1: ਕਿ ਸਰਬਤਰ ਗੌਣੇ ਕਿ ਸਰਬਤਰ ਭੌਣੇ
0: ਸਰਬਤਰ ਦੇਸ ਹੈ ਕਿ ਸਰਬਤਰ ਪੇਸ
1: ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ
0: ਸਰਬਤਰ ਦੀਨ ਹੈ ਕਿ ਸਰਬਤਰ ਲੀਨ
1: ਕਿ ਸਰਬਤਰ ਚਾਹੋ ਕਿ ਸਰਬਤਰ ਪਾਹੋ
0: ਸਰਬਤਰ ਦੇਸ ਹੈ ਕਿ ਸਰਬਤਰ ਪੇਸ
1: ਕਿ ਸਰਬਤਰ ਕਾਲੇ ਕਿ ਸਰਬਤਰ ਪਾਲੇ
0: ਸਰਬਤਰ ਹੰਤਾ ਕਿ ਸਰਬਤਰ ਗੰਤਾ
1: ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ
0: ਸਰਬਤਰ ਕਾਜੇ ਕਿ ਸਰਬਤਰ ਰਾਜੇ
1: ਸਰਬਤਰ ਸੋਖਾ ਕਿ ਸਰਬਤਰ ਭੋਖਾ
0: ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ
1: ਹੈ ਸਰਬਤਰ ਦੇਸ ਹੈ ਕਿ ਸਰਬਤਰ ਪੇਸੇ
0: ਸਰਬਤਰ ਮਾਨੀ ਸਦੈਵ ਪ੍ਰਦਾਨ
1: ਹੈ ਸਰਬਤਰ ਜਾਪੀਏ ਕਿ ਸਰਬਤਰ ਥਾਪੀਏ
0: ਸਰਬਤਰ ਪਾਨ ਹੈ ਕਿ ਸਰਬਤਰ ਮਾਨ
1: ਹੈ ਸਰਬਤਰ ਇੰਦਰੇ ਕਿ ਸਰਬਤਰ ਚੰਦਰ
0: ਸਰਬਤਰ ਕਲੀਮ ਹੈ ਕਿ ਪਰਮੰ ਫਹੀਮ
1: ਹੈ ਆਕਲ ਆਲਾਮੇ ਕਿ ਸਾਹਿਬ ਕਲਾਮ ਹੈ
0: ਵਜੂ ਹੈ ਤਮਾਮ ਰਜੂ
1: ਹੈ ਹਮੇ ਸੁਲਸਲਾਮੇ ਸਲੀ ਖੁਦ ਮਦਾਮੇ
0: ਸ਼ਿਕਸਤੇ ਗਰੀਬ ਪਰਸਤ
1: ਬਲੰਦੁਲ ਮਕਾਨੇ ਜਮੀਰੁ ਜਮਾਨੇ
0: ਸਰਬਤਮਾ ਮੇ ਰਜੂ ਨਿਦਾਨ
1: ਹੈ ਖੁਦਾ ਜੀ ਮੈਂ ਜਰਾਇ ਕਰਕੀ
0: ਨੇ ਅਨੇਕ ਤਰੰਗ ਹੈ ਬੇਦ ਹੈ ਅਪੰਗ ਹੈ
1: ਅਜੀ ਜੋ ਨਿਵਾਜ ਹੈ ਗਲੀ ਮੁਲਕ ਰਾਜ ਹੈ
0: ਸਰੂਪ ਦਰ ਮੁਕਤ ਬਬੂਤ
1: ਹੈ ਪ੍ਰਭੁਤ ਪਰਵਾਹ ਹੈ ਸੰਯੁਕਤ ਸੁਦਾ ਹੈ।

0: ਕਾਮ ਦਰਬੰਗੀ ਦਰਕਾਮ
1: ਦਰਬਾਰੇ
0: ਸਰੂਪ ਪ੍ਰਵਾਸ।

0: ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਇਹ ਪ੍ਰਸਾਦ ਸਵੀਏ ਸਰਾਵਕ ਸੁਧ ਸਮੋਸੀ ਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ
0: ਕੇ
1: ਸਾਰੇ ਹੀ ਦੇਸ਼ ਕੋ ਦੇਖ ਰਹੀ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ
0: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਏਕ ਰਤੀ ਬਿਨ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
0: ਕੋਟ ਤੁਰੰਗ ਕੁਰੰਗ ਸੇ ਕੂਦਦ ਪਾਉਣ ਕੇ ਗੌਣ ਕੋ ਜਾਤ ਨਿਵਾਰੇ
1: ਫਾਰੀ ਪੂਜਾਨ ਕੇ ਪੂਪ ਪਲੀ ਬਿਤ ਨਿਆਵਤ ਸੀਸ ਨਾ ਜਾਤ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜਟ ਤੋਲ ਮਿਰਦੰਗ ਨਗਾਰੇ
0: ਮੁੰਜਦ ਗੋੜ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜ਼ਾਰੇ
1: ਭੂਤ ਪਵਿਕ ਪਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
0: ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੇ ਧਾਮ ਸਿਧਾਰੇ
1: ਤੀਰਤ ਨਾਨ ਦਿਆ ਦਮਦਾਨ ਸੁ ਸੰਜਮ ਨੇਮ ਅਨੇਕ ਬਿਸੇਕੈ
0: ਪੁਰਾਣ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਭੇਖ
1: ਕੌਣ ਆਹਾਰ ਜਤੀ ਜਤ ਥਾਰ ਸਭੈ ਸੁ ਵਿਚਾਰ ਹਜ਼ਾਰ ਕੇ ਦੇਖੈ
0: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
1: ਸੁਧ ਸਿਪਾ ਦੁਰੰਦ ਦੁਬਾ ਸੋ ਸਾਜ ਸੁਨਾ ਸੋ ਸਾਜ ਸੁਨਾ ਦਰਜਾਂਦ ਲੈਂਗੇ
0: ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਕਲ ਨਾ

0: ਸਭ ਗਵਾਈਆਂ
1: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਸਦਾ ਕਿਰਪਾਨ ਕੀਤਾ ਗੁਰਵਿੱਤ ਜਿਸ ਤੇ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਚ ਬਤਿਤ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ
1: ਪੰਚ ਦੂਤ ਉਦਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ
1: ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਸਾਚੀ ਲਿਵੇ ਬਿੰਦੇ ਨਿਮਾਨੀ ਦੇ ਨਿਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰਿਆ
1: ਤੁਧ ਵਾ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰਿਆ
0: ਇਸ ਨੋ ਹੋਰ ਥਾਉ ਨਾਏ ਸਬਦ ਲਾਗ ਸਵਾਰਿਆ
1: ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ
0: ਅਨੰਦ ਅਨੰਦ ਸਭ

0: ਤਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
1: ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ।
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ,
1: ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਬੇਚਾਰੀਆ।
0: ਇੱਕ ਭਰਮ ਭੂਲੇ ਫਿਰੇ ਤਹਿਤ ਸੇਕ ਨਾਮ।

0: पिता कुटुंब सहज पवित्र संघ सवाया
1: जाए।

0: ਵਾਲੇ ਜਨਮ ਰੰਗਣੀ ਖਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹਿ ਗੁਰ ਨਾਲੇ
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ
0: ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਅਵਰ ਨਾ ਜਾਣੈ ਕੋਏ
1: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੀ ਵੇਖਿਆ ਜਾਏ।

0: ਸੰਤ ਵਾਹਿਗੁਰੂ
1: ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
2: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰਿ ਕਰੇ ਰਸਨਾ ਕਹਿਆ ਕਛੂ ਨਾ ਜਾਣੀ
2: ਚਿਤ ਜਨ ਕਾ ਹਿਲਿਆ ਮਾਇਆ ਬੋਲਣ

0: ਬੁਝਾਏ
1: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
0: ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਬਤਾਏ ਆਪ ਵੇਖਾ ਗੁਰਮੁਖ ਕਿਸੈ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਬਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸੇ ਹੁਣ ਬੁਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਨ ਸਾਤਰ ਮੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ
0: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ
1: ਮਾਤਾ
0: ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰਿਆ
1: ਮਨੋ ਕਿਉਂ ਵਿਸਾਰਿਆਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸਨੂੰ ਕਹਿ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
0: ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰਿਆ
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
1: ਜਾਤ ਸਭਾਣਾ ਤਾਂ ਜੰਮਿਆ।

0: ਹਰ ਰਾਸ ਮੇਰੀ ਮਨ ਬਨਜਾਰਾ, ਹਰ ਰਾਸ ਮੇਰੀ ਮਨ ਬਨਜਾਰਾ, ਸਤਿਗੁਰ ਤੇ ਰਾਸ ਜਾਣੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋਹੜ ਨਾ ਤ੍ਰਿਸ਼ਨਾ ਲਾਗੇ ਆਏ,
1: ਆਏ
0: ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ, ਜਾ ਹਰ ਵਸੈ ਮਨ ਆਏ,
1: ਸਰੀਰਾ ਮੇਰਿਆ ਹੈ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ।

0: ਜਗ ਮੈਂ ਆਇਆ।
1: ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।
0: ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
1: ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
0: ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ।
1: ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ।
0: ਜਿਨ੍ਹਾਂ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ।
0: ਕਹੈ ਨਾਨਕ ਉਹ ਸ੍ਰੀ ਪ੍ਰਵਾਨ ਹੋ, ਅਜ ਸਤਿਗੁਰ ਸਿਉ ਚਿਤ ਲਾਇਆ।
1: ਏ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਲਿਆ।
1: ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦੀ ਪੂਜਿਆ ਜਾ ਵੇਖਾ, ਹਰ ਇੱਕ ਹਰ ਬਿਨ ਅਵਰ ਨਾ ਕੋਈ।
1: ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੀਏ ਦ੍ਰਿਵ ਦ੍ਰਿਸ਼ਟ ਹੋਏ।
0: ਏ ਸਰਵਨੋ ਮੇਰੇ ਹੋ, ਸਾਚੇ ਸੁਣਨੇ ਨੋ ਪਟਾਏ।
1: ਸਾਚੇ ਸੁਣਨੇ ਨੋ ਪਟਾਏ, ਸਰੀਰ ਲਾਏ ਸੁਣੋ ਸਤ ਬਾਣੀ।
0: ਸੁਣੀ ਮਨ ਕਰ ਹਰਿਆ, ਹੋਵਾ ਰਸਨਾ ਰਸ ਵਾਣੀ।
1: ਸੱਚ ਅਲਖ ਬਡਾਣੀ ਤਾਂ ਕੀ ਗੱਲ।

ਟੋਟ ਨਾ ਆਵੇ ਖਾਏ ਖਰਚ ਰਹੰਦਾ ਵੈਰੀ ਮਿੱਤਰ ਸਭ ਕੀ ਤੈਨ ਮੰਗੇ ਮੰਗਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਹੇ ਰਬ ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ ਸ਼ਸਤਰਾਂ ਸਵਤ ਹੀਰਨ ਪੀਤਰ ਜੂਝ ਮਰੋ ਕਹਿ ਸਾਜ ਭਤੀਜੈ ਦੇਸ਼ ਵਾ ਬਰਮੋਏ ਐ ਸ਼ੁਭ ਕਰਮਨ ਤੇ ਕਭੂ ਨਾ ਟਰੋ।

ਨਾਨਕ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਆਪ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਤਿਗੁਰੂ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਉਪਰੰਤ ਸਲੋਕ ਮਹੱਲਾ ਨਾਵਾਂ ਜੀ ਦੀ ਗੁਰਬਾਣੀ ਉਚਾਰਨ ਹੋਈ ਸਤਿਗੁਰੂ ਬੇਅੰਤ ਸ਼ਬਦ ਸੰਗਤੀ ਰੂਪ ਦੇ ਵਿੱਚ ਉਚਾਰਨ ਹੋਏ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਮਹਾਰਾਜ ਇਸੇ ਤਰ੍ਹਾਂ ਉੱਦਮ ਉਪਰਾਲੇ ਆਪਸੀ ਭਾਈਚਾਰਕ ਸਾਂਝ ਪ੍ਰੇਮ ਇਤਫਾਕ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਣੇ ਦਰ ਘਰ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰੀ ਰੱਖਣਾ ਸਤਿਗੁਰੂ ਜੀਓ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੋ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਭਾਈ ਮਨਿੰਦਰ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਆਪ ਜੀ ਨੇ ਤਰਸ ਕਰਨਾ ਮਿਹਰਾਮਤ ਕਰਨੀ ਆਪ ਜੀ ਕਰੋ ਕਿਰਪਾਲਤਾ ਸਤਿਗੁਰੂ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

चक्र चिह्न अर बन जात अर पात नहन देहे।

ਸਹਿਜ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਹੋਵੈ ਸਿਫਤ ਖਸਮ ਦੀ ਦੂਰ ਅਰਸਾਂ ਕੁਰਸਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਮਹਾਰਾਜ ਜੀ ਨੇ ਆਪਣੀ ਚਰਨ ਸ਼ਰਨ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ, ਆਪਣੇ ਦਰਸ਼ਨ ਦੀਦਾਰਾਂ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਹਨ, ਜਾਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਸਤਿਗੁਰੂ ਕਹਿ ਕਿਰਪਾ ਕਰਨ, ਇਸੇ ਪ੍ਰਕਾਰ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਰਹਿਣ। ਆਓ ਹੁਣ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਚੀ ਜਹਾਨ ਕੁਦਰਤ ਨੇਕਿਆ ਕੁਦਰਤ।

ਅੰਦਰਾ ਜਾਣੇ ਫਿਰ ਪਛਤਾਣੇ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸੰਦੀ ਸੀ ਤੇ ਨਹਿ ਕੇਵਲ ਹਮ ਸ਼ਬਦ ਜਲਾ।

ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ। ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਕਰਨੀਆਂ, ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਭਉ ਖੱਲਾ ਅਗਨ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ।

ਜੋ ਚੱਲਣ ਸਤਿਗੁਰ ਭਾਏ। ਮਹੱਲਾ ਤੀਜਾ, ਬਿਨ ਸ਼ਬਦੈ ਸੁਧ ਨਾ ਹੋਵੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।